ਇਹ ਪਵਿੱਤਰ ਰਚਨਾ ਗੁਰੂ ਅਰਜਨ ਦੇਵ ਜੀ ਨੇ ਤਲੰਗ ਰਾਗ ਵਿੱਚ ਉਚਾਰਨ ਕੀਤੀ ਹੈ। ਸਤਿਗੁਰਾਂ ਦਾ ਬਚਨ ਹੈ, ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ, ਸੱਚ ਸ਼ਾਹ ਬੰਦੀ ਮੋਚ। ਹੇ ਸਭਨਾਂ ਦੇ ਸਰਦਾਰ, ਹੇ ਸਿਆਣੇ, ਹੇ ਦਿਲਾਂ ਨੂੰ ਪਵਿੱਤਰ ਕਰਨ ਵਾਲੇ, ਹੇ ਸਦਾ ਥਿਰ ਸ਼ਾਹ, ਬੰਧਨਾਂ ਤੋਂ ਮੁਕਤ ਕਰਨ ਵਾਲੇ, ਤੇਰਾ ਪਿਆਰ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ। ਦੀਦਨੇ ਦੀਦਾਰ ਸਾਹਿਬ, ਕੱਛ ਨਹੀਂ ਇਸਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਹੇ ਮਾਲਕ, ਤੇਰਾ ਦਰਸ਼ਨ ਵਡਮੁੱਲੀ ਦਾਤ ਹੈ, ਇਸ ਦਰਸ਼ਨ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹੇ ਪਵਿੱਤਰ, ਹੇ ਪਾਲਣਹਾਰ, ਤੂੰ ਆਪ ਮਾਲਕ ਹੈ ਅਤੇ ਤੂੰ ਸਭ ਤੋਂ ਵੱਡਾ ਹੈ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਹੇ ਸਰਬ ਸ਼ਕਤੀਵਾਨ ਪ੍ਰਭੂ, ਮੇਰੀ ਮਦਦ ਕਰ, ਇੱਕ ਤੂੰ ਹੀ ਸਹਾਰਾ ਹੈ। ਹੇ ਕਰਤਾਰ, ਕੁਦਰਤ ਦੇ ਰਚਨਹਾਰ, ਜੀਵਾਂ ਦੇ ਮਾਲਕ, ਮੈਨੂੰ ਨਾਨਕ ਨੂੰ ਤੇਰਾ ਹੀ ਆਸਰਾ ਹੈ।

ਪਿਆਰ ਦੇ ਨਾਲ ਭਰੀ ਹੋਈ ਹੈ। ਇੱਥੋਂ ਪਤਾ ਚੱਲਦਾ ਹੈ ਕਿ ਸਤਿਗੁਰੂ ਜੀ ਕਿੰਨੇ ਵੈਰਾਗੀ ਔਰ ਕਿਤਨੇ ਪਰਮਾਤਮਾ ਨੂੰ ਪਿਆਰ ਕਰਨ ਵਾਲੇ

ਅਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ ਕੀਤਾ, ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ

ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ।

ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ।

ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਿਸੰਗਤ ਜਿਤ ਹਰ ਰਸ ਪਾਇਆ ਮਿਲ

ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊੜੇ ਊੜਾ ਵੈਸੈ ਕੋਸਾ ਤਿਸ ਪਾਛੈ ਵਿਚਰੀ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰ।

ਨਾਮ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵੈ ਹੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ

ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ

ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ।

ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸ ਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹਲਾ ਪਹਿਲਾ ਥਿਤ ਸਰਵਰੜੈ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੁਹਪਨ ਬ੍ਰਿਸ਼ਟ ਗਗਨ ਤੇ ਭਈ ਸਭਹੀਨ ਆਨ।

ਨਮਸਕਾਰ ਤਿਸ ਹੀ ਕੋਹ ਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ

ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀਂ ਉੱਥੈ ਤੇਰੀ ਰੱਖ। ਅਗਨੀ ਉਦਰ ਮਾਹੇ, ਸੁਣ ਕੈ ਜਮ ਕੈ ਦੂਤ, ਨਾਹੀਂ ਤੇਰੇ ਛੱਡ ਜਾਹੇ। ਭਉਜਲ ਬਿਖਮ ਅਸਗਾਹੋ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਠਾ ਲਿਆ ਹੈ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਅਸਥਾਨਾਂ 'ਤੇ ਜੋ ਨਿਰੰਤਰ ਹੀ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਦੀ ਪ੍ਰਾਰੰਭਤਾ ਹੁੰਦੀ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਅੱਜ ਦਾ ਜੋ ਪਾਵਨ ਸ਼ਬਦ ਆਪਾਂ ਸਾਰਿਆਂ ਨੇ ਸ਼੍ਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ ਸੁਖਮਨੀ ਸਾਹਿਬ ਜੀ ਦੀ 8ਵੀਂ ਅਸ਼ਟਪਦੀ ਦੇ ਵਿੱਚ ਉਚਾਰਨ ਕੀਤਾ ਹੋਇਆ ਪਦਾ ਨੰਬਰ 3 ਹੈ। ਬ੍ਰਹਮ ਗਿਆਨੀ ਦੇ ਗੁਣਾਂ ਦਾ ਵਿਸਥਾਰ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਸਾਡੇ ਸਨਮੁਖ ਕੀਤਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਬਖਸ਼ਿਸ਼ ਕਰਦੇ ਹਨ ਇਸ ਸ਼ਬਦ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 272 ਪਰ ਸੁਸ਼ੋਭਿਤ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੀ ਜੋ ਬਖਸ਼ਿਸ਼ ਸਾਡੇ ਸਨਮੁਖ ਕੀਤੀ ਹੈ, ਮਹਾਰਾਜ ਜੀ ਆਰੰਭਤਾ ਕਰਦੇ ਬ੍ਰਹਮ ਗਿਆਨੀ ਸਗਲ ਕੀ ਰੀਨਾ। ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਆ ਕਿ ਬ੍ਰਹਮ ਗਿਆਨੀ ਸਗਲ ਕੀ ਰੀਨਾ ਦਾ ਅਰਥ ਹੈ ਕਿ ਉਹ ਸਾਰਿਆਂ ਦੀ ਰੇਣ ਬਣ ਕੇ ਚਰਨ ਧੂੜ ਬਣ ਕੇ ਰਹਿੰਦਾ ਹੈ। ਕਹਿਣ ਤੋਂ ਭਾਵ ਕਿ ਉਹਦੇ ਅੰਦਰ ਨਿਵਾਨਤਾ ਹੈ, ਨਿਮਰਤਾ ਹੈ, ਉਹ ਬੇਸ਼ਕੀਮਤੀ ਹੋਣ ਦੇ ਬਾਵਜੂਦ ਵੀ ਉਹ ਨੀਵਾਂ ਰਹਿੰਦਾ ਹੈ, ਗੁਣਾਂ ਨਾਲ ਭਰਿਆ ਹੋਇਆ। ਜਿਵੇਂ ਬਹੁਤ ਵਿਦਵਾਨ ਵਿਅਕਤੀ ਜਿਹੜਾ ਕਿਸੇ ਵੇਲੇ ਭਟਕਣਾ ਵਿੱਚ ਆਣ ਕੇ ਅਹੰਕਾਰੀ ਹੁੰਦਾ ਹੈ, ਪਰ ਇੱਥੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ ਕਿ ਜੋ ਬ੍ਰਹਮ ਦਾ ਗਿਆਨ ਰੱਖਣ ਵਾਲਾ ਹੈ ਉਹਦੇ ਅੰਦਰ ਦੀ ਜਿਹੜੀ ਬਿਰਤੀ ਹੈ ਉਹ ਰੇਣ ਵਾਂਗ ਹੈ, ਮਿੱਟੀ ਵਾਂਗ। ਮਿੱਟੀ ਦਾ ਇਹ ਪੱਖ ਸਪਸ਼ਟ ਹੈ ਕਿ ਮਿੱਟੀ ਹਮੇਸ਼ਾ ਚਰਨਾਂ ਦੇ ਥੱਲੇ ਰਹਿੰਦੀ ਹੈ, ਉਹਦਾ ਸੁਭਾਅ ਹੈ। ਮਿੱਟੀ ਦਾ ਇੱਕ ਹੋਰ ਗੁਣ ਹੈ ਕਿ ਮਿੱਟੀ ਦੇ ਅੰਦਰ ਠੰਡਕ ਹੈ। ਦੂਸਰਾ, ਮਿੱਟੀ ਦੇ ਅੰਦਰ ਕਿਸੇ ਵੀ ਬੀਜ ਨੂੰ ਪਨਪ ਦੇਣ ਦੀ ਭਾਵ ਕਿ ਕਿਸੇ ਵੀ ਬੀਜ ਨੂੰ ਪ੍ਰਗਟ ਕਰਨ ਦੇਣ ਦੀ ਸਮਰੱਥਾ ਹੈ। ਮਿੱਟੀ ਦੇ ਅੰਦਰ ਐਸਾ ਗੁਣ ਹੈ ਕਿ ਉਹ ਜਿਹੜੇ ਸਰੀਰ ਨੂੰ ਕੁਛ ਵੀ ਕਿਸੇ ਸਰੀਰ ਦਾ ਸੰਸਕਾਰ ਨਾ ਕੀਤਾ ਜਾ ਸਕੇ, ਜਿਹੜਾ ਸਰੀਰ ਕਿਸੇ ਵੀ ਤਰ੍ਹਾਂ ਮਿੱਟੀ ਦੇ ਉੱਪਰ ਆਪਣੇ ਪ੍ਰਾਣ ਤਿਆਗ ਗਿਆ, ਮਿੱਟੀ ਉਹਨੂੰ ਆਪਣੇ ਵਿੱਚ ਜਜ਼ਬ ਕਰ ਲੈਂਦੀ। ਇਹ ਗੁਣ ਹੈ ਮਿੱਟੀ ਦਾ। ਮਿੱਟੀ ਦੀ ਆਪਣੀ ਤਾਕਤ ਇੰਨੀ ਹੈ ਕਿ ਮਿੱਟੀ ਦੇ ਨਾਲ ਵੱਡੇ ਵੱਡੇ ਘਰਾਂ ਦੀਆਂ ਛੱਤਾਂ, ਵੱਡੇ ਵੱਡੇ ਘਰ ਉਸਾਰੇ ਜਾ ਸਕਦੇ, ਉਹਦੇ ਅੰਦਰ ਇਹ ਗੁਣ ਹੈ। ਮਹਾਰਾਜ ਜੀ ਕਹਿਣ ਲੱਗੇ, ਬ੍ਰਹਮ ਗਿਆਨੀ ਸਗਲ ਕੀ ਰੀਨਾ, ਬ੍ਰਹਮ ਗਿਆਨੀ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦਾ ਹੈ। ਪਰ ਮਹਾਰਾਜ ਜੀ ਕਹਿੰਦੇ ਉਹ ਕਿਉਂ ਰਹਿੰਦਾ ਹੈ, ਕਿਉਂਕਿ ਆਤਮ ਰਸ ਬ੍ਰਹਮ ਗਿਆਨੀ ਚੀਨਾ। ਆਤਮ ਰਸ ਦਾ ਅਰਥ ਕੀ ਹੈ ਕਿ ਜੀਵਨ ਦੇ ਵਿੱਚ ਉਹ ਅਵਸਥਾ ਜਿਹੜੀ ਤਮਾਂ ਤੋਂ ਬਿਲਕੁਲ ਰਹਿਤ ਹੋ ਕੇ ਨਿੱਜ ਨੂੰ ਮਹਿਸੂਸ ਕਰ ਲਵੇ। ਆਤਮ ਰਸ ਦਾ ਅਰਥ ਸਮਝਦੇ ਹੋ ਨਾ ਆਪ ਜੀ, ਆ ਤਮਾ ਭਾਵ ਕਿ ਤਮਾਂ ਤੋਂ ਰਹਿਤ ਹੋ ਜਾਣਾ, ਤਮਾਂ ਤੋਂ ਵੱਖਰਾ ਹੋ ਜਾਣਾ। ਸਤਿਗੁਰੂ ਸਾਹਿਬ ਜੀ ਕਹਿੰਦੇ ਆ ਕਿ ਜੀਵਨ ਦੇ ਅੰਦਰ ਇਹ ਆਸਥਾ ਹੈ, ਜੀਵਨ ਦੇ ਅੰਦਰ ਇਹ ਭਰੋਸਾ ਹੈ ਕਿ ਆਤਮ ਰਸ ਕਹਿੰਦੇ ਨੇ, ਜਿਹੜਾ ਆਤਮਿਕ ਰਸ ਹੈ ਉਹ ਕੇਵਲ ਅਤੇ ਕੇਵਲ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਨੇ ਮਹਿਸੂਸ ਕੀਤਾ ਹੈ, ਬ੍ਰਹਮ ਗਿਆਨੀ ਨੇ ਉਹਦਾ ਅਹਿਸਾਸ ਜੀਵਨ ਦੇ ਵਿੱਚ ਪ੍ਰਗਟ ਕੀਤਾ। ਇਸ ਕਰਕੇ ਆਤਮ ਰਸ ਬ੍ਰਹਮ ਗਿਆਨੀ ਚੀਨਾ, ਜਿਹੜਾ ਰਸ ਨਿੱਜ ਵਿੱਚੋਂ ਆਪਣੇ ਆਪ ਅੰਮ੍ਰਿਤ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ, ਉਹ ਰਸ ਕੇਵਲ ਬ੍ਰਹਮ ਗਿਆਨੀ ਨੇ ਜਾਣਿਆ। ਉਹ ਆਪਣੇ ਨਿੱਜ ਦੇ ਆਤਮ ਪ੍ਰਭਾਵ ਨੂੰ ਜਿਹੜਾ ਹੈ ਉਹ ਮਹਿਸੂਸ ਕਰ ਲੈਂਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਕਿ ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਦੇ ਗਿਆਨ ਰੱਖਣ ਵਾਲੇ ਇਨਸਾਨ ਨੇ ਆਪਣੇ ਅੰਦਰੋਂ ਆਤਮਿਕ ਰਸ ਨੂੰ ਚੀਨਾ ਵੇਖ ਲਿਆ ਹੈ, ਖੋਜ ਲਿਆ ਹੈ। ਚੀਨਣ ਦਾ ਅਰਥ ਇਹ ਵੀ ਹੈ ਕਿ ਖੋਜ ਲੈਣਾ, ਆਪਣਾ ਆਪਾ ਸਮਰਪਿਤ ਕਰਕੇ ਮਹਿਸੂਸ ਕਰ ਲਿਆ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ, ਉਹਦੇ ਅੰਦਰ ਆਤਮਿਕ ਰਸ ਆ ਗਿਆ ਹੈ। ਸਤਿਗੁਰੂ ਸਾਹਿਬ ਜੀ ਨੇ ਕਿਹਾ, ਕਹਿ ਨਾਨਕ ਹੋਰ ਅੰਨ ਰਸ ਸਭ ਵਿਸਰਹਿ ਜਾ ਹਰ ਵਸੈ ਮਨ ਆਏ। ਇਹ ਬ੍ਰਹਮ ਦੇ ਗਿਆਨ ਰੱਖਣ ਵਾਲੇ ਦੇ ਅੰਦਰ ਇੱਕ ਹੋਰ ਗੁਣ ਹੈ, ਆਤਮ ਰਸ। ਉਹਦੇ ਅੰਦਰ ਨਿੱਜ ਵਿੱਚੋਂ ਹੀ ਆਨੰਦ ਆਉਣ ਲੱਗ ਪਿਆ, ਰਸ ਆਉਣ ਲੱਗ ਪਿਆ, ਸ਼ਬਦ ਵਿੱਚ ਉਹਦੀ ਸੁਰਤ ਭਿੱਜਣੀ ਸ਼ੁਰੂ ਹੋ ਗਈ, ਅਕਾਲ ਪੁਰਖ ਦੇ ਗੁਣ ਉਹਦੇ ਅੰਦਰੋਂ ਆਪਣੇ ਆਪ ਨਿਕਲਣੇ ਸ਼ੁਰੂ ਹੋ ਗਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਉਹਦਾ ਇੱਕ ਕਾਰਨ ਸੀ ਕਿ ਉਹ ਨਿਮਰਤਾਵਾਨ ਰਿਹਾ ਹੈ। ਕੋਈ ਵੀ ਦਰਖਤ ਹੋਵੇ, ਜਿਉਂ ਜਿਉਂ ਫਲ ਲੱਗਦਾ ਹੈ ਤਿਉਂ ਤਿਉਂ ਝੁਕਣ ਲੱਗ ਪੈਂਦਾ, ਜਿਉਂ ਜਿਉਂ ਫਲ ਲੱਗਦਾ ਤਿਉਂ ਤਿਉਂ ਉਹਦਾ ਝੁਕਾਅ ਜ਼ਮੀਨ ਵਾਲੇ ਪਾਸੇ ਹੋਣਾ ਸ਼ੁਰੂ ਹੋ ਜਾਂਦਾ। ਕਿਉਂ? ਵੱਡੇ ਵੱਡੇ ਦਰਖਤ ਨੇ ਪਰ ਉਹਨਾਂ ਦੇ ਫਲਾਂ ਦਾ ਪ੍ਰਭਾਵ ਜਿਹੜਾ ਹੈ ਉਹ ਹਮੇਸ਼ਾ ਨਿਵਾਣ ਨੂੰ ਘੁੰਮ ਕੇ ਜ਼ਮੀਨ ਵਾਲੇ ਪਾਸੇ ਆਏਗਾ, ਜ਼ਮੀਨੀ ਪੱਧਰ 'ਤੇ। ਮਹਾਰਾਜ ਕਹਿ ਲੈ ਕੇ ਜਿਹੜਾ ਵਿਅਕਤੀ ਫਲਿਆ ਹੋਵੇਗਾ, ਜਿਹੜਾ ਅੰਦਰ ਫਲ ਸਹਿਤ ਹੋਏਗਾ, ਉਹਦਾ ਅੰਦਰ ਬਿਲਕੁਲ ਇਸੇ ਤਰ੍ਹਾਂ ਸਮਰਪਿਤ ਹੋਇਆ ਹੋਏਗਾ, ਉਹਦੇ ਅੰਦਰ ਨਿਮਰਤਾ ਹੋਏਗੀ। ਅੱਗੇ ਫਿਰ ਪਾਤਸ਼ਾਹ ਜੀ ਜ਼ਿਕਰ ਕਰਦਿਆਂ ਕਹਿੰਦੇ ਕਿ ਬ੍ਰਹਮ ਗਿਆਨੀ ਸੇ ਜਾਂ ਇਹ ਅਵਸਥਾ ਹੈ। ਮਹਾਰਾਜ ਜੀ ਕਹਿਣ ਲੱਗੇ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਸਾਰਿਆਂ 'ਤੇ ਮਾਇਆ ਰਹਿਮਤ ਕਿਰਪਾ ਕਰਨ ਵਾਲਾ, ਉਹ ਕਿਸੇ ਉੱਪਰ ਮਾੜੀ ਨਿਗਾਹ, ਕਿਸੇ ਉੱਪਰ ਮਾੜਾ ਸ਼ਬਦ, ਕਿਸੇ ਉੱਪਰ ਵੀ ਆਪਣੀ ਬਿਰਤੀ ਸਹਿਤ ਜੇ ਆਖੀਏ ਤਾਂ ਉਹ ਮਾੜੇ ਸ਼ਬਦਾਂ ਦੀ ਚੋਣ, ਮਾੜੀ ਵਿਚਾਰਧਾਰਾ ਦੀ ਚੋਣ ਨਹੀਂ ਕਰਦਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਉਹ ਸਾਰਿਆਂ ਦੇ ਉੱਪਰ ਤਰਸ ਕਰਦਾ ਹੈ, ਕਿਰਪਾ ਕਰਦਾ। ਕੋਈ ਆਦਾ ਔਰ ਬ੍ਰਹਮ ਗਿਆਨੀ ਸਾਰਿਆਂ ਦੇ ਉੱਪਰ ਮਿਹਰਾਮਤ ਅਤੇ ਤਰਸ ਦੀ ਨਿਗਾਹ ਕਰਨ ਦੀ ਯੋਗਤਾ ਰੱਖਦਾ। ਕੋਈ ਆਦਾ ਉੱਥੇ ਚੋਰ ਆ ਜਾਏ, ਉੱਥੇ ਗੁਨਾਹਗਾਰ ਆ ਜਾਏ, ਉੱਥੇ ਪਾਪੀ ਆ ਜਾਏ, ਉੱਥੇ ਪੁੰਨੀ ਆ ਜਾਏ, ਜਿਹਦੇ ਉੱਪਰ ਉਹਦਾ ਅੰਦਰ ਜਿਹੜਾ ਹੈ ਤਰੁੱਟ ਗਿਆ, ਉਹਦੇ ਉੱਪਰ ਜੀਵਨ ਦੀ ਜਿਹੜੀ ਹੈ ਮਿਹਰਾਮਤ ਹੋਣੀ ਸ਼ੁਰੂ ਹੋ ਜਾਣੀ। ਹੁਣ ਮੈਂ ਉਦਾਹਰਣ ਆਪ ਜੀ ਦੇ ਸਨਮੁੱਖ, ਇੰਗਲੈਂਡ ਦੀ ਘਟਨਾ ਹੈ, ਸੰਤ ਬਾਬਾ ਠਾਕੁਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਸੰਗੀ ਇੰਗਲੈਂਡ ਦੇ ਵਿੱਚ ਵੀ, ਮੈਂ ਕਈਆਂ ਦੇ ਨਾਮ ਆਪ ਜੀ ਦੇ ਸਨਮੁੱਖ ਲੈ ਸਕਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੜੇ ਰਸ ਨਾਲ ਭਰੀ ਹੋਈ ਉਹ ਆਤਮਾ ਉਰੂ ਸਨ। ਪਰਿਵਾਰ ਦੇ ਵਿੱਚ, ਜਿਸ ਪਰਿਵਾਰ ਦੇ ਕੋਲ ਜ਼ਿਆਦਾਤਰ ਜਾ ਕੇ ਰਹਿੰਦੇ ਸਨ ਉੱਥੇ ਇੰਗਲੈਂਡ ਵਿੱਚ, ਉਹ ਪਰਿਵਾਰ ਦੇ ਕੋਲ ਆਣ ਕੇ ਕਿਸੇ ਨੇ ਬੇਨਤੀ ਕੀਤੀ ਵੀ ਅਸੀਂ ਮਹਾਂਪੁਰਖਾਂ ਦਾ ਪ੍ਰਸ਼ਾਦਾ ਆਪਣੇ ਘਰ ਦੇ ਵਿੱਚ ਜਿਹੜਾ ਹੈ ਉਹ ਵਰਜਣਾ ਹੈ, ਵੀ ਜਾਂ ਇੱਦਾਂ ਕਰਨ ਵੀ ਮਹਾਂਪੁਰਖ ਇੱਕ ਵਾਰੀ ਘਰ ਆ ਜਾਣ। ਅਤੇ ਉਸ ਵਕਤ ਮਹਾਂਪੁਰਖਾਂ ਨੇ ਹਾਂ ਕਰ ਦਿੱਤੀ ਵੀ ਠੀਕ ਹੈ ਵੀ ਅਸੀਂ ਆਵਾਂਗੇ। ਉੱਥੇ ਉਸ ਘਰ ਦੇ ਵਿੱਚ ਜਿਹੜਾ ਸੀ ਉਹ ਕੇਵਲ ਬੀਬੀ ਜਿਹੜੇ ਸਾਨੂੰ ਧਾਰਮਿਕ ਪਾਠ ਕਰਦੇ, ਨਿਤਨੇਮ ਕਰਦੇ, ਬੰਦਗੀ ਕਰਦੇ, ਪਰ ਜਿਹੜਾ ਉਹਨਾਂ ਦੇ ਪਤੀ ਦੇਵ ਨੇ ਘਰ ਵਾਲਾ ਸੀ ਉਹ ਬਹੁਤ ਅੰਤਾਂ ਦੀ ਸ਼ਰਾਬ ਛਕਦੇ ਰੋਜ਼ ਹੀ। ਅਤੇ ਜਿੱਦਣ ਮਹਾਂਪੁਰਖਾਂ ਨੇ ਆਉਣਾ ਸੀ ਉੱਦਣ ਉਹ ਘਰ ਤੋਂ ਪਹਿਲਾਂ ਹੀ ਚਲੇ ਗਏ ਵੀ ਮੈਂ ਸਾਹਮਣੇ ਨਹੀਂ ਹੋਣਾ। ਉਹਨੇ ਇਹ ਵੀ ਵਿਰੋਧਤਾ ਕੀਤੀ ਵੀ ਤੁਸੀਂ ਸੱਦ ਕਿਉਂ ਰਹੇ ਹੋ। ਅਤੇ ਉਸ ਵਕਤ ਉਸ ਘਰ ਦੇ ਵਿੱਚ ਰੁਕੇ, ਕੁਝ ਸਮਾਂ ਉੱਥੇ ਰੁਕੇ ਅਤੇ ਉਹਨੇ ਹੱਥ ਜੋੜ ਕੇ ਉਹ ਭੈਣ ਜੀ ਸਨ ਜਿਨ੍ਹਾਂ ਨੇ ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਵੀ ਤੁਸੀਂ ਕਿਰਪਾ ਕਰੋ ਘਰ ਵਿੱਚ ਨਿਤਨੇਮ ਆ ਜਾ। ਮੈਂ ਅੰਮ੍ਰਿਤ ਵੇਲੇ ਉੱਠਦੀ ਹਾਂ, ਨਿਤਨੇਮ ਕਰਦੀ ਹਾਂ ਪੂਰਾ, ਪਰ ਮੇਰੇ ਪਤੀ ਦੇਵ ਉਹ ਦਿਨ ਰਾਤ ਸ਼ਰਾਬ 'ਤੇ ਹੀ ਨੇ, ਕੰਮ 'ਤੇ ਜਦੋਂ ਕੰਮ ਤੋਂ ਆ ਜਾਂਦੇ ਤਾਂ ਬਸ ਉਹ ਇੱਕੋ ਹੀ ਰੱਟ ਹੈ ਵੀ ਉਹ ਸ਼ਰਾਬ ਹੀ ਪੀਂਦੇ। ਮਹਾਂਪੁਰਖ ਚੁੱਪ ਰਹੇ, ਬਚਨ ਹੀ ਕੋਈ ਨਹੀਂ ਕੀਤਾ। ਕੁਝ ਸਮੇਂ ਬਾਅਦ ਗੁਰਸਿੱਖਾਂ ਨੂੰ ਕਹਿੰਦੇ ਵੀ ਆਪਾਂ ਚੱਲੀਏ। ਉਹ ਫਿਰ ਬੀਬੀ ਨੇ ਕਿਹਾ, ਕਹਿੰਦੇ ਵੀ ਮਹਾਂਪੁਰਖੋ ਮੈਂ ਬੇਨਤੀ ਕੀਤੀ ਆਪ ਜੀ ਨੂੰ ਵੀ ਤੁਸੀਂ ਕਿਰਪਾ ਕਰੋ ਵੀ ਮੇਰੇ ਘਰ ਵਿੱਚ ਵੀ ਗੁਰਸਿੱਖੀ ਆ ਜਾਏ। ਮਹਾਂਪੁਰਖ ਚੁੱਪ ਰਹੇ ਅਤੇ ਉੱਠ ਕੇ ਤੁਰਨ ਲੱਗੇ ਅਤੇ ਕਹਿੰਦੇ ਵੀ ਚਲੋ ਇਹਨਾਂ ਦਾ ਘਰ ਵੇਖੀਏ ਆਪਾਂ, ਵੀ ਇਹਨਾਂ ਦਾ ਘਰ ਵੇਖ ਲੈਂਦੇ। ਉਹਨਾਂ ਨੇ ਮੂਲ ਮੰਤਰ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਅਤੇ ਇਕੱਲੇ ਇਕੱਲੇ ਕਮਰੇ ਵਿੱਚ ਗੇੜਾ ਦੇ ਦਿੱਤਾ। ਕਹਿੰਦੇ ਵੀ ਘਰ 'ਤੇ ਤੁਹਾਡਾ ਬਹੁਤ ਸੋਹਣਾ ਬਣਿਆ। ਇਕੱਲੇ ਇਕੱਲੇ ਕਮਰੇ ਦੇ ਵਿੱਚ ਗੇੜਾ ਦੇ ਕੇ ਅਤੇ ਅਖੀਰ ਫਤਿਹ ਬੁਲਾ ਕੇ ਅਤੇ ਚਲੇ ਗਏ। ਉਹ ਬੀਬੀ ਦੇ ਮਨ ਵਿੱਚ ਸੰਸਾ ਸੀ ਵੀ ਸੱਦਿਆ ਵੀ ਅਤੇ ਮਹਾਂਪੁਰਖਾਂ ਨੇ ਬਚਨ ਵੀ ਕੋਈ ਨਹੀਂ ਕੀਤਾ। ਇਹ ਅਸਲ ਬ੍ਰਹਮ ਗਿਆਨੀ ਦੀ ਅਵਸਥਾ ਦਾ ਜ਼ਿਕਰ ਹੈ। ਸਾਰੇ ਵਿਤਕਰੇ, ਵਿਰੋਧ, ਸੰਪਰਦਾਇ, ਵੰਡ ਸਾਰਾ ਕੁਝ ਇੱਕ ਪਾਸੇ ਰੱਖ ਕੇ ਕੇਵਲ ਗੁਣ ਦੀ ਗੱਲ, ਜਿਹਦੇ ਅੰਦਰ ਬੰਦਗੀ ਜਾਗ੍ਰਿਤ ਹੋ ਜਾਏ ਉਹਦਾ ਅਸਰ ਕੀ ਹੈ। ਮਹਾਂਪੁਰਖ 'ਤੇ ਚਲੇ ਗਏ। ਸ਼ਾਮ ਨੂੰ ਜਿਹੜਾ ਸੀ ਹੁਣ ਉਹ ਬੀਬੀ ਦੇ ਮਨ ਵਿੱਚ ਸੰਸਾ ਵੀ ਬਚਨ ਦੇ ਕੋਈ ਕੀਤਾ ਹੀ ਨਹੀਂ। ਅਤੇ ਇਸ ਪ੍ਰਕਾਰ ਹੁਣ ਉਹਦੇ ਪਤੀ ਦੇਵ ਘਰ ਆਏ ਸ਼ਾਮ ਨੂੰ। ਸ਼ਾਮ ਨੂੰ ਘਰ ਆਏ ਪਰ ਬਿਲਕੁਲ ਉਸੇ ਤਰ੍ਹਾਂ ਹੀ ਸ਼ਰਾਬ ਪੀਤੀ ਹੋਈ, ਨਸ਼ੇ ਦੀ ਹਾਲਤ ਵਿੱਚ। ਪਰ ਸ਼ਾਮ ਨੂੰ ਬੜੇ ਤਰੀਕੇ ਨਾਲ ਆਰਾਮ ਕੀਤਾ। ਰਾਤ ਨੂੰ ਪ੍ਰਸ਼ਾਦਾ ਪਾਣੀ ਛੱਕ ਕੇ ਸੁੱਤੇ ਅਤੇ ਸਵੇਰੇ ਅੰਮ੍ਰਿਤ ਵੇਲੇ ਉਹ ਬੀਬੀ ਨੇਮ ਅਨੁਸਾਰ ਉੱਠ ਪਏ। 4 ਵਜੇ ਉੱਠ ਪੈਂਦੇ ਸੀ। ਉੱਠ ਕੇ ਗੁਟਕਾ ਸਾਹਿਬ ਲੈ ਕੇ ਅਤੇ ਉਹ ਆਪਣੇ ਵੱਖਰੇ ਕਮਰੇ ਵਿੱਚ ਬੈਠ ਗਏ ਜਾ ਕੇ। ਉਸ ਤੋਂ ਬਾਅਦ ਨਾਲ ਹੀ ਪਤੀ ਨੇ ਇਸ਼ਨਾਨ ਕਰ ਲਿਆ। ਹੁਣ ਜਿਹੜਾ ਰਾਤ ਸ਼ਰਾਬ ਅੰਤਾਂ ਦੀ ਪੀ ਕੇ ਸੁੱਤਾ ਉਹ ਸਵੇਰੇ ਉੱਠ ਕੇ ਅਤੇ ਇਸ਼ਨਾਨ ਪਾਣੀ ਕੀਤਾ, ਦਸਤਾਰ ਸਜਾਈ, ਕੱਪੜੇ ਪਾਏ ਅਤੇ ਪਤਨੀ ਦੇ ਕੋਲ ਆ ਗਿਆ। ਪਤਨੀ ਨੇ ਪਾਠ ਰੋਕਿਆ ਅਤੇ ਰੋਕ ਕੇ ਮਨ ਵਿੱਚ ਸੀ ਵੀ ਕੋਈ ਜ਼ਰੂਰੀ ਜਾਂ ਕੰਮ 'ਤੇ ਇਸ ਵਕਤ 'ਤੇ ਜਾਣਾ ਹੋਏਗਾ, ਗੱਲ ਨਹੀਂ ਹੋਈ ਜਾਂ ਕੀ ਕਾਰਨ ਹੈ। ਅਤੇ ਉਸ ਵਕਤ ਉਹਨਾਂ ਪੁੱਛਿਆ ਵੀ ਕੀ ਕੁਝ ਚਾਹੀਦਾ, ਚਾਹ ਪਹੁੰਚਾਈਦੀ, ਮੈਂ ਬਣਾ ਦਿਆਂ, ਤੁਸੀਂ ਕੰਮ 'ਤੇ ਜਾਣਾ। ਕਹਿੰਦੇ ਨਹੀਂ ਵੀ ਮੈਨੂੰ ਨਿਤਨੇਮ ਸੁਣਾਓ। ਉਹ ਬੀਬੀ ਦੇ ਮਨ ਵਿੱਚ ਖਿਆਲ ਹੈ ਵੀ ਇਹ ਕੀ ਬਣ ਗਿਆ। ਕਹਿੰਦੇ ਮੈਂ ਨਿਤਨੇਮ ਉਹਨਾਂ ਨਿਤਨੇਮ ਸੁਣਾਇਆ। ਸੁਣਾਉਣ ਤੋਂ ਬਾਅਦ ਕਹਿੰਦੇ ਵੀ ਅੱਜ ਕਿਤੇ ਅੰਮ੍ਰਿਤ ਸੰਚਾਰ ਹੈ ਕਿ ਨਹੀਂ ਹੈ, ਵੀ ਅੱਜ ਆਪਾਂ ਹੁਣ ਅੰਮ੍ਰਿਤ ਛਕ ਆਈਏ। ਮੇਰਾ ਮਨ ਕਹਿੰਦਾ ਵੀ ਹੁਣ ਇਹ ਸਾਰਾ ਕੁਝ ਛੱਡ ਦਿਓ। ਉਸੇ ਵਕਤ ਕਹਿੰਦੇ ਕਿ ਉਹ ਇੰਗਲੈਂਡ ਦੀ ਧਰਤੀ ਦੇ ਉੱਪਰ ਹੀ ਜਿੱਦਣ ਕਿਤੇ ਅੰਮ੍ਰਿਤ ਸੰਚਾਰ ਹੋਇਆ, ਅੰਮ੍ਰਿਤਧਾਰੀ ਉਹ ਪੂਰਾ ਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਬਣਿਆ। ਅਤੇ ਜਿੰਨੇ ਵੀ ਗੁਰਮੁਖ ਪਿਆਰੇ ਗੁਰਸਿੱਖ ਜਿਹੜੇ ਆਉਂਦੇ ਸੀ ਉਹ ਹੁਣ ਉਹਨਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਬਸੇਰਾ ਦੇਣ ਲੱਗ ਪਏ ਵੀ ਇਹ ਘਰ ਦੇ ਵਿੱਚ ਹੁਣ ਗੁਰਸਿੱਖਾਂ ਵਾਸਤੇ ਥਾਂ ਬਣਾ ਦਿੱਤੀ। ਕੋਈ ਆਵੇ ਜਿਹਦੇ ਕੋਲ ਨਹੀਂ, ਜਿੰਨੇ ਪ੍ਰਚਾਰ ਕਰਨ ਵਾਸਤੇ ਆਉਣਾ ਉਹ ਸਾਡੇ ਘਰ ਵਿੱਚ ਰੁਕੇ। ਅਤੇ ਉਸ ਵਕਤ ਕਹਿੰਦੇ ਕਿ ਉਸ ਬੀਬੀ ਨੇ ਜਾ ਕੇ ਫਿਰ ਮਹਾਂਪੁਰਖਾਂ ਨੂੰ ਇੱਕ ਗੱਲ ਆਖੀ। ਕਹਿਣ ਲੱਗੇ ਮਹਾਂਪੁਰਖੋ ਮੇਰੇ ਮਨ ਵਿੱਚ ਬੜਾ ਵੱਡਾ ਸੰਸਾ ਸੀ ਵੀ ਤੁਸੀਂ ਕੋਈ ਬਚਨ ਨਹੀਂ ਕਰਕੇ ਗਏ, ਪਰ ਤੁਹਾਡੇ ਇਸ ਘਰ ਦੇ ਵਿੱਚ ਆਉਣ ਕਰਕੇ ਔਰਾ ਬਦਲ ਗਿਆ। ਜਿਹੜਾ ਦਿਨ ਰਾਤ ਸ਼ਰਾਬ ਪੀਣ ਵਾਲਾ ਪਤੀ ਹੈ ਉਹ ਹੁਣ ਨਿਤਨੇਮ ਦੀ ਗੱਲ ਕਰਨ ਲੱਗ ਪਿਆ ਅਤੇ ਉਹ ਅੰਮ੍ਰਿਤ ਛਕਣ ਵਾਲੇ ਪਾਸੇ ਤੁਰ ਪਿਆ। ਅਤੇ ਇਸ ਜੀਵਨ ਵਿੱਚ ਮਹਾਰਾਜ ਜੀ ਨੇ ਕਿਹਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਕਿਰਪਾ ਹੈ, ਰਹਿਮਤ ਹੈ। ਉਹਦੇ ਵਿੱਚ ਇਹ ਨਹੀਂ ਹੈ ਕਿ ਕੌਣ ਕਿਸ ਤਰ੍ਹਾਂ ਦਾ। ਆਪਾਂ 'ਤੇ ਹੋ ਸਕਦਾ ਵੀ ਆਪਾਂ ਕੋਈ ਕਿਸੇ ਵਿਅਕਤੀ ਨਸ਼ੇ ਵਾਲੇ ਨੂੰ ਕੱਢ ਦੇ ਅਤੇ ਅਸੀਂ ਡੰਡਾ ਲੈ ਕੇ ਵੀ ਖਲੋ ਜਾਈਏ ਵੀ ਚੱਲ ਬਾਹਰ ਗੁਰਦੁਆਰੇ ਕਿਉਂ ਆਇਆ ਇੱਥੇ, ਪਰ ਅਸਲ ਦੇ ਵਿੱਚ ਕੀ ਹੈ ਕਿ ਇੱਕ ਮਹਾਤਮਾ ਪੁਰਖ ਦੇ ਅੰਦਰ ਦੀ ਉਹ ਅਵਸਥਾ ਜਿਹੜੀ ਕਿਰਪਾ ਕਰਨ ਵਾਲੀ ਹੈ ਉਹ ਕਦੀ ਕਿਸੇ ਪਾਸੇ ਰੁਕਦੀ ਨਹੀਂ। ਔਰ ਅੱਜ ਵੀ ਲੈਸਟਰ ਦੇ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਹੈ ਇੰਗਲੈਂਡ ਦੇ ਵਿੱਚ, ਉੱਥੇ ਅਨੰਦਪੁਰ ਸਾਹਿਬ ਵਾਲੇ ਭਾਈ ਮੋਹਨ ਸਿੰਘ ਹੋਣਾ ਦਾ ਪਰਿਵਾਰ, ਔਰ ਉਹ ਜ਼ਿਆਦਾਤਰ ਮਹਾਂਪੁਰਖ ਉਹਨਾਂ ਦੇ ਘਰ ਜਾ ਕੇ ਰਿਹਾ ਕਰਦੇ ਸੀ, ਉਹਨਾਂ ਦੇ ਕੋਲ ਵੀ ਰਹਿਣਾ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਜੀਵਨ ਵਿੱਚ ਇਹ ਨਿਰਣਾ ਕਰਕੇ ਸਮਝਾ ਦਿੱਤਾ ਵੀ ਜਿਹਦੇ ਅੰਦਰ ਬ੍ਰਹਮ ਦਾ ਗਿਆਨ ਪਨਪ ਪਿਆ, ਉਤਪੰਨ ਹੋ ਗਿਆ, ਉਸ ਦੇ ਉੱਪਰ ਇੰਨੀ ਕੁ ਕਰਤੇ ਪੁਰਖ ਦੀ ਕਿਰਪਾ ਹੈ ਕਿ ਉਹ ਆਪ ਤੇ ਆਪਣੇ ਜੀਵਨ ਨੂੰ ਸਵਾਰਦਾ ਹੈ ਅਤੇ ਕਈਆਂ 'ਤੇ ਮਾਇਆ ਕਰਦਾ ਹੈ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਉਹਦਾ ਤਰਸ ਹੈ ਸਾਰਿਆਂ 'ਤੇ, ਸਾਰਿਆਂ ਦੇ ਉੱਪਰ ਤਰਸ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ 'ਤੇ ਕਛ ਬੁਰਾ ਨਾ ਪਾਇਆ। ਕਦੀ ਉਹਨਾਂ ਦਾ ਸੁਭਾਅ ਹੀ ਰਹਿੰਦਾ ਹੈ ਕਿ ਪਰ ਕਾ ਬੁਰਾ ਨਾ ਰੱਖੋ ਚੀਜ਼ ਤੁਮਕੋ ਦੁੱਖ ਨਹੀਂ ਪਾਈ ਮੀਤ। ਭਗਤ ਫਰੀਦ ਸਾਹਿਬ ਜੀ ਤੋਂ ਪੁੱਛ ਲਈਏ ਥੋੜ੍ਹਾ ਜਿਹਾ ਤੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕਰਨਗੇ। ਕਹਿੰਦੇ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜੀਵਨ ਦੇ ਅੰਦਰ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਅਸਲ ਵਿੱਚ ਮਹਾਰਾਜ ਨੇ ਇਹ ਸਾਨੂੰ ਨਿਰਣਾ ਕਰਕੇ ਸਮਝਾਇਆ ਕਿ ਬ੍ਰਹਮ ਗਿਆਨੀ 'ਤੇ ਕਛ ਬੁਰਾ ਨਾ ਪਾਇਆ, ਕਦੀ ਵੀ ਉਸ ਤੋਂ ਕਿਸੇ ਦਾ ਬੁਰਾ ਵਰਤਾਰਾ ਨਹੀਂ ਹੁੰਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਉਹਦੇ ਤੋਂ ਕਦੀ ਕਿਸੇ ਦੇ ਪ੍ਰਥਾਏ ਬੁਰੀ ਵਿਚਾਰਧਾਰਾ, ਕਦੀ ਕਿਸੇ ਪ੍ਰਥਾਏ ਮਾੜਾ ਸ਼ਬਦ, ਉਹ ਤਾਂ ਜੀਵਨ ਵਿੱਚ ਕੋਈ ਆਣ ਕੇ ਚਾਰ ਗਾਲਾਂ ਵੀ ਕੱਢਦੇ ਅਤੇ ਉਹ ਕਹਿੰਦਾ ਹੈ ਕਿ ਭਲਾ ਹੈ, ਭਲਾ ਹੋਵੇ। ਉਹਦੇ ਜੀਵਨ ਦੇ ਵਿੱਚ ਇਹ ਗੁਣ ਬਹੁਤ ਵੱਡੇ ਤਲ 'ਤੇ ਹੈ। ਇਹਦੀ ਵੀ ਉਦਾਹਰਣ ਦੇਣ ਵਾਸਤੇ ਇੱਕ ਆਪ ਜੀ ਦੇ ਸਨਮੁੱਖ ਬੇਨਤੀ ਕਰਨ ਲੱਗਾ ਕਿ ਜੇ ਉੱਥੇ ਕੋਈ ਆਮ ਇਨਸਾਨ ਹੋਵੇ ਅਤੇ ਇੱਕ ਬ੍ਰਹਮ ਗਿਆਨੀ ਹੋਵੇ ਤਾਂ ਉਹਦੇ ਵਿੱਚ ਕਿੰਨਾ ਅੰਤਰ ਹੈ। ਆਪ ਜੀ ਨੇ ਇੱਕ ਪਟਨਾ ਸਾਹਿਬ ਦੇ ਨੇੜੇ 300 ਕਿਲੋਮੀਟਰ ਦੀ ਦੂਰੀ 'ਤੇ ਉੱਪਰ ਇੱਕ ਅਸਥਾਨ ਸੁਣਿਆ ਹੋਏਗਾ, ਸਸਰਾਮ, ਜਿਹਨੂੰ ਸਾਸਾਰਾਮ ਵੀ ਕਿਹਾ ਜਾਂਦਾ ਸੀ। ਉੱਥੇ ਇੱਕ ਸਿੱਖ ਰਹਿੰਦਾ ਸੀ ਜਿਹੜਾ ਇੰਨਾ ਕੁ ਰਈਜ਼ ਸੀ, ਇੰਨਾ ਕੁ ਅਮੀਰ ਸੀ, ਕਮੀ ਕਿਸੇ ਗੱਲ ਦੀ ਨਹੀਂ ਸੀ। ਉਹਨੂੰ ਮਸੰਦ ਥਾਪਿਆ ਗਿਆ ਸੀ ਗੁਰੂ ਘਰ ਦਾ ਵੀ ਤੂੰ ਗੁਰੂ ਘਰ ਦਾ ਦਸਵੰਧ ਇਕੱਠਾ ਕਰਨਾ ਅਤੇ ਸੰਗਤਾਂ ਦੇ ਕੋਲੋਂ ਇਕੱਠਾ ਕਰਕੇ ਅਤੇ ਗੁਰੂ ਘਰ ਲਿਆਉਣਾ ਜਾਂ ਜਿੱਥੇ ਲੋੜ ਹੋਵੇ ਵਰਤ ਦੇਣਾ। ਉਹਦਾ ਨਾਮ ਇਤਿਹਾਸ ਵਿੱਚ ਆਇਆ ਚਾਚਾ ਫੱਗੂ। ਤੁਸੀਂ ਕਿਤੇ ਵੀ ਇਹ ਸਾਖੀ ਪੜ੍ਹ ਸਕਦੇ ਹੋ ਚਾਚੇ ਫੱਗੂ ਵਾਲੀ। ਚਾਚਾ ਫੱਗੂ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਦਾ ਏਡਾ ਕੁ ਨਿਮਰਤਾ ਵਾਲਾ ਅਤੇ ਇੰਨੀ ਕੁ ਇਮਾਨਦਾਰੀ ਵਾਲਾ ਮਸੰਦ ਸੀ ਨਾ ਵੀ ਇਹ ਇਕੱਲੇ ਇਕੱਲੇ ਘਰ ਵਿੱਚ ਇੰਨਾ ਅਮੀਰ ਹੋਣ ਦੇ ਨਾਤੇ ਇਕੱਲੇ ਇਕੱਲੇ ਘਰ ਵਿੱਚ ਜਾ ਕੇ ਹੱਥ ਜੋੜ ਕੇ ਕਹਿੰਦਾ ਸੀ ਗੁਰੂ ਘਰ ਦਸਵੰਧ ਜਾਣਾ ਅਤੇ ਕੁਝ ਭੇਟਾ ਦਿਓ ਅਤੇ ਸਾਰਾ ਦਾ ਸਾਰਾ ਲਿਖ ਕੇ ਪੋਟਲੀਆਂ ਬੰਨ੍ਹ ਕੇ ਰੱਖਣੀਆਂ ਅਤੇ ਗੁਰੂ ਘਰ ਪਹੁੰਚਾ ਦੇਣਾ। ਇੱਕ ਦਿਨ ਇਹ ਕਿਸੇ ਪਰਿਵਾਰ ਦੇ ਵਿੱਚ ਸਵੇਰੇ ਸਵੇਰ ਦੀ ਗੱਲ ਸੀ, ਕਿਸੇ ਪਰਿਵਾਰ ਦੇ ਵਿੱਚ ਗਏ ਦਸਵੰਧ ਇਕੱਠਾ ਕਰਦੇ, ਇੱਦਾਂ ਗਲੀ ਵਿੱਚੋਂ ਗੁਜ਼ਰੇ ਅਤੇ ਇੱਕ ਪਰਿਵਾਰ ਰਹਿੰਦਾ ਹੈ ਬੜਾ ਗਰੀਬ, ਕਿਉਂਕਿ ਪੈਸਾ ਉਸ ਵੇਲੇ ਘਰ ਵਿੱਚ ਨਹੀਂ ਸੀ ਹੁੰਦਾ। ਆਪ ਜੀ ਨੂੰ ਵੀ ਪਤਾ ਵੀ ਚੀਜ਼ਾਂ ਵੱਟੇ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ, ਬਹੁਤ ਘੱਟ ਹੁੰਦਾ ਸੀ ਪੈਸਾ। ਅਤੇ ਉਹ ਪਰਿਵਾਰ ਦੋ ਤਿੰਨਾਂ ਪਰਿਵਾਰਾਂ ਤੋਂ ਮਾਇਆ ਲਈ, ਜੋ ਵੀ ਲੈਣ ਦੇਣਾ ਸੀ ਉਹਨਾਂ ਨੇ ਪਰਿਵਾਰਾਂ ਨੇ ਦਿੱਤਾ ਅਤੇ ਅਖੀਰ ਜਦੋਂ ਤੀਸਰੇ ਘਰ ਵਿੱਚ ਗਏ ਅਤੇ ਉਹ ਸੁਆਣੀ ਸੀ ਜਿਹੜੇ ਘਰ ਦੇ ਔਰ ਇਸਤਰੀ ਸਨ, ਬੀਬੀ ਸਨ, ਉਹ ਝਾੜੂ ਫੇਰ ਰਹੇ, ਝਾੜੂ ਘਰ ਵਿੱਚ ਫੇਰ ਰਹੇ ਸੀ ਅਤੇ ਭਾਈ ਫੱਗੂ ਨੇ ਜਾ ਕੇ, ਚਾਚੇ ਫੱਗੂ ਨੇ ਆਵਾਜ਼ ਦਿੱਤੀ ਕਹਿਣ ਲੱਗੇ ਭਾਈ ਵੀ ਗੁਰੂ ਘਰ ਦਸਵੰਧ ਜਾਣਾ ਹੈ ਵੀ ਲਿਆਓ ਜੋ ਸਰਦਾ ਬਣਦਾ ਤੁਹਾਡੇ ਕੋਲ। ਉਹਨੇ ਕਿਹਾ ਵੀ ਚਾਚਾ ਜੀ ਕਹਿੰਦੇ ਸਨ, ਉਹਨਾਂ ਕਹਿੰਦੇ ਚਾਚਾ ਜੀ ਵੀ ਘਰ ਵਿੱਚ ਕੋਈ ਨਹੀਂ ਹੈ ਵੀ ਪਤੀ ਦੇਵ ਕੰਮ 'ਤੇ ਗਏ, ਜੋ ਸਰਦਾ ਬਣਦਾ ਹੋਏਗਾ ਲਿਆ ਕੇ ਦੇ ਦੇਣਗੇ ਅਤੇ ਮੈਂ ਤੁਹਾਨੂੰ ਦੇ ਦਿਆਂਗੇ, ਵੀ ਹੁਣ ਤਾਂ ਹੈ ਨਹੀਂ ਕੁਛ। ਉਹ ਕਹਿੰਦੇ ਵੀ ਮੈਂ ਅੱਜ ਚਲੇ ਜਾਣਾ ਲੈ ਕੇ, ਇਹ ਉਡੀਕ ਨਹੀਂ ਹੋਣੀ ਅਤੇ ਦਿਓ ਕੁਛ। ਉਹ ਕਹਿੰਦੇ ਤੁਹਾਨੂੰ ਕਿਹਾ ਵੀ ਅੱਜ ਮੇਰੇ ਕੋਲ ਕੁਛ ਵੀ ਨਹੀਂ ਹੈ, ਵੀ ਮੇਰੇ ਕੋਲ ਨਹੀਂ ਹੈ ਕੁਛ ਵੀ, ਘਰ ਵਿੱਚ ਹੈ ਹੀ ਕੱਖ ਨਹੀਂ ਅਤੇ ਮੈਂ ਤੁਹਾਨੂੰ ਕੀ ਦੇ ਦਿਆਂ, ਗਰੀਬੀ ਬਹੁਤ, ਤੁਹਾਨੂੰ ਤੁਹਾਡੇ ਤੋਂ ਕਿਹੜਾ ਛਿਪਿਆ ਹੋਇਆ ਹੈ ਕੁਛ। ਅਤੇ ਅੱਗੋਂ ਖਲੋਤੇ ਕਹਿੰਦੇ ਵੀ ਮੈਂ ਦਸਵੰਧ ਲੈ ਕੇ ਜਾਣਾ, ਕੁਝ ਵੀ ਦਿਓ ਮੈਂ ਲੈ ਕੇ ਜਾਣਾ। ਉਹ ਗੁੱਸੇ ਵਿੱਚ ਆਣ ਕੇ ਬੀਬੀ ਨੇ ਜਿਹੜਾ ਕੂੜਾ ਹੁੰਦਿਆ ਸੀ ਨਾ ਉਹੀ ਬੁੱਕ ਭਰ ਕੇ, ਜਦੋਂ ਚਾਚੇ ਫੱਗੂ ਨੇ ਝੋਲੀ ਅੱਡੀ ਵੀ ਮੈਂ ਤਾਂ ਝੋਲੀ ਲੈ ਕੇ ਆਇਆ ਗੁਰੂ ਘਰ ਦੀ ਅਤੇ ਇਹਦੇ ਵਿੱਚ ਪਾਉਣਾ ਹੀ ਪੈਣਾ ਕੁਛ, ਉਹਨੇ ਚੁੱਕ ਕੇ ਜਿੰਨਾ ਕੂੜਾ ਇਕੱਠਾ ਹੋਇਆ ਸੀ ਉਹ ਸਾਰਾ ਦਾ ਸਾਰਾ ਝੋਲੀ 'ਚ ਪਾਤਾ। ਕਹਿੰਦੀ ਮੇਰੇ ਕੋਲ ਤਾਂ ਇਹੀ ਹੈ, ਫਿਰ ਲੈ ਜਾ। ਹੁਣ ਸਾਡੇ ਵਰਗਾ ਇਨਸਾਨ ਹੋਵੇ ਅਤੇ ਉੱਥੇ ਨਾਲੇ ਅਤੇ ਉਹਨਾਂ ਨੂੰ ਚਾਰ ਗਾਲਾਂ ਕੱਢ ਕੇ ਆਵੇ, ਨਾਲੇ ਉਹਨਾਂ ਦੇ ਪ੍ਰਥਾਏ ਮਾੜੇ ਸ਼ਬਦ ਬੋਲ ਕੇ ਆਏ ਅਤੇ ਨਾਲੇ ਉਹਨਾਂ ਦੇ ਘਰ ਬਣਾ ਜਾਏ। ਚਾਚੇ ਫੱਗੂ ਨੇ ਆਣ ਕੇ ਮਿੱਟੀ ਨੂੰ ਛਾਣਿਆ, ਵੇਖਿਆ ਉਹਦੇ ਵਿੱਚੋਂ ਇੱਕ ਗਿਟਕ ਨਿਕਲੀ ਬੇਰ ਦੀ, ਉਹਨੂੰ ਆਪਣੇ ਘਰ ਬੀਜਿਆ, ਘਰ ਵਿੱਚ ਬੀਜਿਆ ਅਤੇ ਬੀਜ ਕੇ ਰੱਖ ਲਿਆ ਤਕਰੀਬਨ। ਉਹ ਜਦੋਂ ਆਪਣੇ ਘਰ ਵਿੱਚ ਬੀਜਿਆ, ਉਹ ਕਰਤੇ ਪੁਰਖ ਦੀ ਰਹਿਮਤ ਵੀ ਉਹ ਪਨਪ ਗਈ ਜਦੋਂ ਉਹਨੂੰ ਪੁੰਗਾਰਾ ਹੋਇਆ ਜਿਸ ਵੇਲੇ, ਅਤੇ ਕਈ ਇਸੇ ਤਰ੍ਹਾਂ ਹੀ ਸਾਲ ਲੰਘ ਗਏ, ਪਤਾ ਹੀ ਨਹੀਂ ਲੱਗਾ। ਇੱਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਵਿੱਚ ਬਾਕੀ ਦਾ ਦਸਵੰਧ ਦਿੱਤਾ, ਇੱਧਰ ਚਾਚੇ ਫੱਗੂ ਨੇ ਆਪਣਾ ਘਰ ਬਣਾਇਆ, ਤਿਆਰ ਕੀਤਾ, ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਵਾਜ਼ਾਂ ਦਿੰਦਾ ਵੀ ਮਹਾਰਾਜ ਕਿਰਪਾ ਕਰੋ, ਮੇਰੇ ਘਰ ਚਰਨ ਪਾਓ, ਵੀ ਮੈਂ ਘਰ ਦਾ ਦਰਵਾਜ਼ਾ ਤਾਂ ਖੋਲ੍ਹਾਂਗਾ ਜੇ ਤੁਸੀਂ ਆਓ। ਇਹਨੇ ਘਰ ਬਣਾਇਆ ਸੀ, ਇਤਿਹਾਸ ਕਹਿੰਦਾ ਵੀ ਐਡੀ ਸੋਹਣੀ ਬੇਸ਼ਕੀਮਤੀ ਹਵੇਲੀ ਬਣਾਈ ਸੀ, ਪਰ ਉਸ ਹਵੇਲੀ ਦੇ ਸਾਹਮਣੇ ਦਾ ਗੇਟ ਜਿਹੜਾ ਦਰਵਾਜ਼ਾ ਲਾਇਆ ਸੀ ਉਹ ਦਰਵਾਜ਼ਾ ਇੰਨਾ ਕੁ ਉੱਚਾ ਅਤੇ ਇੰਨਾ ਵੱਡਾ ਲਾ ਦਿੱਤਾ, ਸਾਰਾ ਘਰ ਹੀ ਢੱਕ ਲਿਆ, ਹਵੇਲੀ ਢੱਕ ਲਈ ਸਾਰੀ। ਜਦੋਂ ਸਾਰਾ ਘਰ ਸਾਰੀ ਹਵੇਲੀ ਢੱਕ ਲਈ, ਲੋਕਾਂ ਨੇ ਜਿੰਨੇ ਆਉਣਾ ਉਹਨੇ ਕਹਿਣਾ ਚਾਚੇ ਫੱਗੂ ਤੂੰ ਘਰ ਤਾਂ ਬੜਾ ਸੋਹਣਾ ਬਣਾਇਆ, ਪਰ ਤੇਰੇ ਆ ਦਰਵਾਜ਼ੇ ਨੇ ਸਾਰੀ ਹਵੇਲੀ ਦੀ ਡੰਡ ਲਾ ਦਿੱਤੀ, ਸਾਰੀ ਤਾਂ ਪਿੱਛੇ ਰਹਿ ਗਈ, ਦਿਸਦਾ ਕੁਛ ਵੀ ਨਹੀਂ, ਚੁੱਪ ਰਹਿਣਾ। ਫਿਰ ਕਿਸੇ ਸਿਆਣੇ ਬੰਦੇ ਨੇ ਆਣ ਕੇ ਕਹਿਣਾ ਵੀ ਚਾਚਾ ਫੱਗੂ ਘਰ ਐਡਾ ਸੋਹਣਾ ਬਣਾ ਕੇ ਅਤੇ ਗੇਟ ਇੰਨਾ ਵੱਡਾ ਅਤੇ ਇੰਨਾ ਉੱਚਾ ਲਾ ਦਿੱਤਾ ਵੀ ਸਾਰੀ ਹਵੇਲੀ ਤਾਂ ਪਿੱਛੇ ਛਿਪ ਗਈ, ਇੰਨੇ ਪੈਸੇ ਲਾਏ ਦਾ ਕੀ ਫਾਇਦਾ। ਉਹਨੇ ਫਿਰ ਇੱਕੋ ਗੱਲ ਇਹ ਆਖਣੀ ਵੀ ਜੇ ਗੁਰੂ ਆਵੇ ਅਤੇ ਗੁਰੂ ਨੂੰ ਆਪਣੇ ਮੇਰੇ ਘਰ ਦੇ ਵਿੱਚ ਆਣ ਕੇ ਘੋੜੇ ਤੋਂ ਬਾਹਰ ਉੱਤਰ ਕੇ ਆਉਣਾ ਪਵੇ ਤਾਂ ਫਿਰ ਮੇਰੇ ਘਰ ਬਣਾਏ ਦਾ ਕੀ ਫਾਇਦਾ। ਮੇਰੀ ਇੱਛਾ ਹੈ ਜਦੋਂ ਸਤਿਗੁਰੂ ਆਉਣ ਅਤੇ ਚੜ੍ਹੇ ਘੋੜੇ ਸਵਾਰ ਮੇਰੇ ਘਰ ਵਿੱਚ ਆਉਣ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਵੀ ਮਹਾਰਾਜ ਘਰ ਦਾ ਦਰਵਾਜ਼ਾ ਉਦੋਂ ਖੋਲ੍ਹਾਂਗਾ, ਇਸ ਘਰ ਵਿੱਚ ਉਦੋਂ ਵਸਾਂਗਾ ਜਦੋਂ ਤੁਸੀਂ ਆਓਗੇ, ਰੋਜ਼ ਵਿਛਾਈ ਕਰਕੇ ਪਾਣੀ ਤਰੌਂਕ ਕੇ ਆ ਜਾਣਾ। ਇੱਕ ਦਿਨ ਅਰਦਾਸ ਸੁਣੀ ਗਈ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਪਟਨਾ ਸਾਹਿਬ ਨੂੰ ਆ ਰਹੇ ਸੀ ਅਤੇ ਘੋੜੇ 'ਤੇ ਸਵਾਰ ਹੋ ਕੇ ਇਕੱਲੇ ਸਤਿਗੁਰੂ ਅੰਮ੍ਰਿਤ ਵੇਲੇ ਗੁਰਸਿੱਖਾਂ ਨੂੰ ਕਿਹਾ ਵੀ ਤੁਸੀਂ ਰੁਕੋ ਅਸੀਂ ਜਾਣਾ ਕਿਤੇ, ਅੰਮ੍ਰਿਤ ਵੇਲੇ ਇਕੱਲੇ ਹੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਘੋੜੇ 'ਤੇ ਸਵਾਰ ਹੋਏ ਅਤੇ ਚਾਚੇ ਫੱਗੂ ਦੇ ਘਰ ਦੇ ਬਾਹਰ ਆਣ ਕੇ ਖਲੋ ਗਏ। ਇਹ ਅਜੇ ਪਾਣੀ ਤਰੌਂਕ ਕੇ ਆਪਣੇ ਘਰ ਨੂੰ ਹੀ ਜਾਣਾ ਸੀ, ਇਹਨੇ ਸਤਿਗੁਰੂ ਸਾਹਿਬ ਨੂੰ ਵੇਖਿਆ, ਮਹਾਰਾਜ ਦੀ ਆਵਾਜ਼ ਦੇ ਕੇ ਕਹਿਣ ਲੱਗੇ ਚਾਚਾ ਫੱਗੂ ਅੱਗੇ ਆਵਾਜ਼ਾਂ ਦਿੰਦਾ ਅਤੇ ਹੁਣ ਬੂਹਾ ਬੰਦ ਕਰਕੇ ਚੱਲਿਆ। ਸਤਿਗੁਰੂ ਸਾਹਿਬ ਜੀ ਦੇ ਸਨਮੁਖ ਮੱਥਾ ਟੇਕਿਆ, ਛੇਤੀ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਸਤਿਗੁਰੂ ਸਾਹਿਬ ਮਹਾਰਾਜ ਘੋੜੇ 'ਤੇ ਅਸਵਾਰ ਹੋ ਕੇ ਅੰਦਰ ਗਏ। ਮਹਾਰਾਜ ਨੇ ਵੀ ਜਾਂਦਿਆਂ ਇਹ ਗੱਲ ਕਹੀ, ਮਹਾਰਾਜ ਕਹਿਣ ਲੱਗੇ ਵੀ ਕਿੱਡਾ ਸੋਹਣਾ ਘਰ ਬਣਾਇਆ ਅਤੇ ਦਰਵਾਜ਼ੇ ਪਿੱਛੇ ਢੱਕ ਲਿਆ। ਆਖਿਆ ਸੱਚੇ ਪਾਤਸ਼ਾਹ ਜੇ ਮੇਰਾ ਗੁਰੂ ਘੋੜੇ 'ਤੇ ਅਸਵਾਰ ਹੋ ਕੇ ਆਵੇ ਅਤੇ ਉਹਨੂੰ ਬਾਹਰ ਉਤਰਨਾ ਪੈ ਜਾਵੇ ਫਿਰ ਸਿੱਖ ਦੇ ਘਰ ਬਣਾਏ ਦਾ ਕੀ ਫਾਇਦਾ। ਸਤਿਗੁਰੂ ਸਾਹਿਬ ਕਹਿਣ ਲੱਗੇ ਤੇਰੇ ਘਰ ਵਿੱਚ ਸਦਾ ਵਸਾਂਗੇ, ਸਦੀਵੀ ਵਸੇਬਾ ਹੋਏਗਾ। ਇਹਨੇ ਚੈਨੂੰ ਦਿਨ ਚੜ੍ਹ ਗਿਆ, ਪਤਾ ਲੱਗ ਗਿਆ ਸਤਿਗੁਰੂ ਆਏ, ਮਹਾਰਾਜ ਜੀ ਵਾਸਤੇ ਪਲੰਘਾ ਵਿਛਾਇਆ ਸੀ, ਬੜੀ ਅਥਾਹ ਸੇਵਾ ਕੀਤੀ ਅਤੇ ਅਥਾਹ ਸੇਵਾ ਕਰਨ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਆ, ਮਹਾਰਾਜ ਜੀ ਕਹਿੰਦੇ ਵੀ ਲਿਆ ਦਸਵੰਧ ਜਿਹੜਾ ਇਕੱਠਾ ਕੀਤਾ, ਸਾਰਾ ਦਸਵੰਧ ਲਿਆ ਕੇ ਇਕੱਠਾ ਜਿਹੜਾ ਦਿੱਤਾ ਸੀ। ਮਹਾਰਾਜ ਜੀ ਕਹਿੰਦੇ ਵੀ ਦਸਵੰਧ, ਸਾਰੀ ਸੰਗਤ ਵੀ ਇਕੱਠੀ ਹੋਈ। ਮਹਾਰਾਜ ਕਹਿੰਦੇ ਇੱਕ ਬੜਾ ਦਸਵੰਧ, ਬੜਾ ਪੁਰਾਣਾ ਦਸਵੰਧ ਲੁਕਾਈ ਬੈਠਾ, ਵੀ ਲਿਆ ਦੱਸ ਫੜਾ। ਚਿਹਰਾ ਪੀੜਾ ਪੈ ਗਿਆ ਵੀ ਮੈਂ ਤਾਂ ਕਦੀ ਇੱਕ ਰੁਪਈਆ ਵੀ ਗੁਰੂ ਘਰ ਦਾ ਨਹੀਂ ਰੱਖਿਆ ਅਤੇ ਮਹਾਰਾਜ ਕਿਹੜਾ ਸਤਿਗੁਰੂ, ਮੈਂ ਸਾਰਾ ਦਸਵੰਧ ਦੇ ਦਿੱਤਾ। ਹੋ ਸਕਦਾ ਮੈਨੂੰ ਭੁਲੇਖਾ ਲੱਗ ਜਾਏ, ਮੈਂ ਵੇਖ ਕੇ ਉਹਨਾਂ ਘਰ ਫੋੜ ਲਿਆ ਸਾਰਾ, ਸਾਰੇ ਪਾਸਿਓਂ ਵੇਖਿਆ ਵੀ ਹੈ ਕੱਖ ਨਹੀਂ। ਕਹਿੰਦਾ ਮਹਾਰਾਜ ਵੀ ਮੈਂ ਰੱਖਿਆ ਹੀ ਕੁਛ ਨਹੀਂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਚਾਚੇ ਫੱਗੂ, ਤੂੰ ਪਰੇ ਉਪਕਾਰ ਕੀਤਾ, ਕੋਈ ਚੇਤਾ ਰੱਖ, ਚੇਤਾ ਕਰ, ਤੇਰਾ ਬਹੁਤ ਪੁਰਾਣਾ ਦਸਵੰਧ ਪਿਆ ਸੀ, ਲੈਣ ਆਏ ਹਾਂ, ਜਿਹੜੇ ਪਰਿਵਾਰ ਨੇ ਦਿੱਤਾ ਹੈ ਉਹਦਾ ਦਸਵੰਧ ਤੇਰੇ ਕੋਲ ਪਿਆ। ਅਖੀਰ ਮਨ ਦਾ ਜਿਹੜਾ ਸੀ ਨਾ ਉਹ ਫੁਰਨਾ ਬਣਿਆ, ਇੱਕਦਮ ਚੇਤਾ ਆਇਆ ਵੀ ਸਤਿਗੁਰੂ ਸਾਹਿਬ ਜੀ ਦਾ ਧਿਆਨ ਕਿਹੜੇ ਪਾਸੇ। ਮਹਾਰਾਜ ਜੀ ਉੱਠ ਕੇ ਉਹ ਬੇਰੀ ਵਾਲੇ ਪਾਸੇ ਚਲੇ ਗਏ। ਮਹਾਰਾਜ ਜੀ ਕਹਿੰਦੇ ਦਸਵੰਧ ਦਾ ਚੇਤਾ, ਉਸੇ ਵਕਤ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਗੱਲ ਸਮਝ ਲੱਗ ਗਈ ਬੇਰੀ ਦੇ ਬੇਰਾਂ ਨੂੰ ਤੋੜਿਆ ਅਤੇ ਬੇਰ ਤੋੜ ਕੇ ਸਤਿਗੁਰੂ ਸਾਹਿਬ ਜੀ ਦੇ ਹਵਾਲੇ ਕੀਤੇ। ਮਹਾਰਾਜ ਜੀ ਨੇ ਫਿਰ ਛਕੇ ਅਤੇ ਛਕ ਕੇ ਸੰਗਤ ਨੂੰ ਕਿਹਾ, ਸੰਗਤ ਜੀ ਪਰ ਉਪਕਾਰ ਕਰਨ ਵਾਲਾ ਸਿੱਖ ਹੋਵੇ ਅਤੇ ਉਹ ਖਾਕ ਛਾਣ ਕੇ ਵੀ ਕਿਸੇ ਦਾ ਇੱਕ ਗਿਟਕ ਨਾਲ ਵੀ ਦਸਵੰਧ ਪ੍ਰਵਾਨ ਕਰ ਲੈਂਦਾ। ਅਸਲ ਦੇ ਵਿੱਚ ਜਿਹਨੇ ਅੰਦਰ ਦੀ ਅਵਸਥਾ ਕਰਕੇ ਸੇਵਾ ਭਾਵਨਾ ਰੱਖ ਕੇ ਕਿਸੇ ਦਾ ਭਲਾ ਕਰਨ ਦੀ ਬਿਰਤੀ ਰੱਖ ਲਈ ਹੋਵੇ ਉਹ ਖਾਕ ਛਾਣ ਕੇ ਵੀ ਵਿੱਚੋਂ ਕਿਣਕਾ ਲੱਭ ਲੈਂਦਾ ਪਰ ਉਪਕਾਰ। ਅਤੇ ਮਹਾਰਾਜ ਜੀ ਨੇ ਫਿਰ ਉੱਥੇ ਕਿਹਾ ਸੀ, ਚਾਚੇ ਫੱਗੂ ਤੇਰੇ ਘਰ ਵਿੱਚ ਸਦੀ ਵੀ ਵਸਾਂਗੇ, ਤੇਰੇ ਘਰ ਦਾ ਦਰਵਾਜ਼ਾ ਨਹੀਂ ਵੱਡਾ, ਤੇਰਾ ਅੰਦਰ ਵੀ ਬਹੁਤ ਵੱਡਾ ਹੈ, ਸੱਚ ਜਾਣੀ ਬਾਹਰ ਦੀ ਹਵੇਲੀ ਛੱਡ, ਤੇਰਾ ਅੰਦਰ ਸਾਨੂੰ ਪ੍ਰਵਾਨ ਚੜ੍ਹ ਗਿਆ, ਗੁਰੂ ਤੈਨੂੰ ਨਿਹਾਲ ਕਰੇ, ਗੁਰੂ ਨਾਨਕ ਸਾਹਿਬ ਤੇਰੇ 'ਤੇ ਮਿਹਰ ਕਰਨ। ਉਹੀ ਚਾਚਾ ਫੱਗੂ ਜਿਹਦੇ ਘਰ ਦੇ ਦਰਸ਼ਨ ਕਰਨ ਵਾਸਤੇ ਅੱਜ ਵੀ ਸੰਗਤ ਜਾਂਦੀ ਪਈ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ। ਇਹ ਜੀਵਨ ਵਿੱਚ ਪਰ ਉਪਕਾਰ ਹੈ। ਮਹਾਰਾਜ ਜੀ ਕਹਿਣ ਲੱਗੇ, ਬ੍ਰਹਮ ਗਿਆਨੀ 'ਤੇ ਕਛ ਬੁਰਾ ਨਾ ਪਿਆ। ਜੇ ਚਾਚੇ ਫੱਗੂ ਅੰਦਰ ਥੋੜ੍ਹੀ ਜਿਹੀ ਵੀ ਹਉਮੇ ਆ ਜਾਂਦੀ ਤਾਂ ਵਗਾ ਕੇ ਸਾਰੀ ਦੀ ਸਾਰੀ ਮਿੱਟੀ ਉਹਨਾਂ ਦੇ ਘਰ ਹੀ ਸੁੱਟ ਆਉਣੀ ਸੀ ਵੀ ਤੁਸੀਂ ਮੇਰਾ ਮਜ਼ਾਕ ਉਡਾ ਰਹੇ, ਮੈਂ ਫਰੀ ਦਾ ਕੰਮ ਕਰਦਾ ਤੁਹਾਡਾ। ਮਹਾਰਾਜ ਜੀ ਕਹਿਣਗੇ, ਜਿਹੜਾ ਹੋਈ ਬ੍ਰਹਮ ਗਿਆਨੀ ਗਿਆ ਫਿਰ ਉਹ ਤੋਂ ਮਾੜਾ ਨਹੀਂ ਕਦੀ ਵੀ ਹੁੰਦਾ। ਇਹ ਜੀਵਨ ਦਾ ਨਿਰਣਾ ਮਹਾਰਾਜ ਜੀ ਨੇ ਕਿਹਾ, ਬ੍ਰਹਮ ਗਿਆਨੀ ਸਦਾ ਸਮਦਰਸੀ। ਸਮਦਰਸੀ ਦਾ ਅਰਥ ਸਮਝਦੇ ਆਪ ਜੀ, ਸਮਦਰਸੀ ਦਾ ਅਰਥ ਹੈ ਸਮਾਂਤਰ ਦਰਸ਼ਨ ਬਿਰਤੀ, ਬਿਲਕੁਲ ਬਰਾਬਰ ਦੀ ਵਿਚਾਰਧਾਰਾ। ਗਿਆਨੀ ਅਗਿਆਨੀ, ਦੁਰਮਤੀ ਗੁਰਮਤੀ, ਇੱਥੋਂ ਤੱਕ ਗੁਰਮੁਖ ਹੋਵੇ ਮਨਮੁਖ ਹੋਵੇ, ਸੇਵਾਦਾਰ ਹੋਵੇ ਗੁਣਾਗਾਰ ਹੋਵੇ, ਭਾਵੇਂ ਉਹ ਵਿਅਕਤੀ ਪਾਪੀ ਹੋਵੇ ਭਾਵੇਂ ਉਹ ਵਿਅਕਤੀ ਪੁੰਨੀ ਹੋਵੇ, ਉੱਚਾ ਹੋਵੇ ਨੀਵਾਂ ਹੋਵੇ, ਜਾਤ ਕਰਕੇ ਨੀਵਾਂ ਜਾਤ ਕਰਕੇ ਉੱਚਾ, ਜੀਵਨ ਕਰਕੇ ਵੱਡਾ ਮਹਾਨ ਹੋਵੇ ਜੀਵਨ ਕਰਕੇ ਕੁਕਰਮੀ ਹੋਵੇ, ਪਰ ਬ੍ਰਹਮ ਗਿਆਨੀ ਦੇ ਅੰਦਰ ਦੀ ਸਮਦਰਸਤਾ ਬਿਲਕੁਲ ਬਰਾਬਰ ਦੀ। ਦੁਰਮਤੀ ਮਾੜੀ ਮੱਤ ਅਤੇ ਗੁਰਮਤ ਅਸੀਂ ਵੇਖਦੇ ਹਾਂ ਨਾ ਵੀ ਬੰਦਾ ਕਿਵੇਂ ਦਾ ਹੈ, ਪਰ ਬ੍ਰਹਮ ਗਿਆਨੀ ਸਦਾ ਸਮਦਰਸੀ, ਉਹਦੇ ਅੰਦਰ ਦੀ ਬਿਰਤੀ ਬਿਲਕੁਲ ਸਮਾਂਤਰ ਹੈ, ਬਿਲਕੁਲ ਬਰਾਬਰਤਾ ਹੈ ਬਿਰਤੀ ਵਿੱਚ। ਔਰ ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬ੍ਰਹਮ ਗਿਆਨੀ ਸਦਾ ਸਮਦਰਸੀ, ਬਰਾਬਰ ਦੀ ਵੇਖਣ ਬਿਰਤੀ ਹੈ ਉਹਦੇ ਅੰਦਰ। ਫਿਰ ਸਤਿਗੁਰੂ ਜੀ ਕਹਿੰਦੇ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਜਿਹੜੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ ਉਹ ਅੰਮ੍ਰਿਤ ਬਰਸੀ ਹੈ। ਅੰਮ੍ਰਿਤ ਬਰਸੀ ਦਾ ਅਰਥ ਹੈ ਅੰਮ੍ਰਿਤ ਦੀ ਵਰਖਾ ਕਰਨ ਵਾਲੀ। ਇੱਥੇ ਅੰਮ੍ਰਿਤ ਦਾ ਅਰਥ ਕਿਰਪਾ ਹੈ, ਕਿਰਪਾ ਦੀ ਵਰਖਾ ਕਰਨ ਵਾਲੀ ਉਹਦੀ ਦ੍ਰਿਸ਼ਟੀ ਹੈ, ਉਹਦੀ ਬਿਰਤੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਉਪਦੇਸ਼ ਵਿੱਚ ਸਤਿਗੁਰੂ ਸਾਹਿਬ ਨੇ ਜੋ ਸਾਨੂੰ ਸਮਝਾਇਆ, ਜੋ ਸਾਨੂੰ ਇਹ ਜ਼ਿਕਰ ਕੀਤਾ। ਪਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਉਹਦੀ ਦ੍ਰਿਸ਼ਟੀ ਅੰਮ੍ਰਿਤ ਦੀ ਵਰਖਾ ਕਰਨ ਵਾਲੀ, ਉਹਦਾ ਵੇਖਣਾ ਵੀ ਪਤਾ ਨਹੀਂ ਕਿੰਨਿਆਂ ਕੁ ਦਾ ਭਲਾ ਕਰਨ ਵਾਲਾ, ਉਹਦਾ ਵੇਖਣਾ ਵੀ ਕਿੰਨੇ ਕੁ ਗੁਣਾਹਾਂ ਨੂੰ ਬਖਸ਼ ਦੇਣ ਵਾਲਾ ਹੈ, ਉਹਦਾ ਵੇਖਣਾ ਵੀ ਉਹਦੀ। ਮਹਾਰਾਜ ਜੀ ਨੇ ਕਿਹਾ ਨਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਇਹ ਹੈ ਕਿਰਪਾ ਦ੍ਰਿਸ਼ਟੀ ਦੁਆਰਾ ਮਿਹਰਾਮਤ ਕਰਨੀ, ਤਰਸ ਕਰਨਾ। ਸਤਿਗੁਰੂ ਜੀ ਕਹਿੰਦੇ ਹਮੇਸ਼ਾ ਬ੍ਰਹਮ ਦੀ ਅਵਸਥਾ ਵਾਲੇ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਹਮੇਸ਼ਾ ਅੰਮ੍ਰਿਤ ਦੀ ਵਰਖਾ ਕਰਦੀ ਹੈ। ਬ੍ਰਹਮ ਗਿਆਨੀ ਬੰਧਨ ਅਤੇ ਮੁਕਤਾ। ਸਤਿਗੁਰੂ ਜੀ ਕਹਿੰਦੇ ਜੀਵਨ ਦੇ ਵਿੱਚ ਬੰਧਨ ਅਤੇ ਮੁਕਤਾ ਦਾ ਅਰਥ ਕੀ ਹੈ ਕਿ ਜਿਹੜੇ ਬੰਧਨ ਸਾਨੂੰ ਹਨ, ਆਲਸ ਦਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਆਲਸ ਦਾ ਬੰਧਨ ਹੈ, ਨਿਤਨੇ ਵੇਲੇ ਫੁਰਨਿਆਂ ਦਾ ਬੰਧਨ ਹੈ, ਪਰਉਪਕਾਲ ਵੇਲੇ ਕੰਜੂਸੀ ਦਾ ਬੰਧਨ ਹੈ ਸਾਡੇ ਜੀਵਨ ਵਿੱਚ, ਸੇਵਾ ਕਰਨ ਵਾਲੇ ਅਹੰਕਾਰ ਦਾ ਬੰਧਨ ਹੈ, ਅਤੇ ਸਤਿਗੁਰੂ ਜੀ ਕਹਿੰਦੇ ਇਹ ਵੀ ਪਰਉਪਕਾਰ ਵੇਲੇ ਆਪਣੱਤ ਵਿਖਾਉਣ ਦਾ ਬੰਧਨ ਵੀ ਸਾਡੇ ਜੀਵਨ ਵਿੱਚ ਹੈ, ਵੀ ਕੋਈ ਕਹੇ ਤਾਂ ਸਹੀ ਨਾ ਵੀ ਪਰਉਪਕਾਰ ਕੀਤਾ। ਸਿਮਰਨ ਕਰਨ ਵੇਲੇ ਸਾਡੇ ਅੰਦਰ ਦੀਆਂ ਇਛਾਵਾਂ ਦਾ ਬਹੁਤ ਵੱਡਾ ਬੰਧਨ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਬ੍ਰਹਮ ਗਿਆਨੀ ਬੰਧਨ ਅਤੇ ਮੁਕਤਾ। ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਬੰਧਨਾਂ ਤੋਂ ਮੁਕਤਾ ਹੈ, ਅਤੇ ਇੱਕ ਹੋਰ ਇਹਦਾ ਅਰਥ ਗੁਰਮੁਖ ਪਿਆਰੇ ਕਰਦੇ ਸੀ ਕਿ ਬ੍ਰਹਮ ਗਿਆਨੀ ਬੰਧਨ ਅਤੇ, ਬੰਧਨ ਕੀ ਹੈ ਮਾਇਆ। ਮਹਾਰਾਜ ਜੀ ਕਹਿਣ ਲੱਗੇ ਮਾਇਆ ਰੂਪੀ ਬੰਦਸ਼ ਤੋਂ, ਬੰਧਨ ਤੋਂ ਮੁਕਤਾ ਹੈ। ਇਹ ਜੀਵਨ ਦਾ ਆਧਾਰ ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਬੰਧਨ ਅਤੇ ਮੁਕਤਾ। ਸਤਿਗੁਰੂ ਸਾਹਿਬ ਕਹਿਣ ਲੱਗੇ ਜਿਹੜੀ ਚੀਜ਼ ਬੰਨ ਦੇਣ ਵਾਲੀ ਹੈ ਉਹਦੇ ਤੋਂ ਮੁਕਤਾ ਹੈ, ਭਾਵੇਂ ਕੋਈ ਵੀ ਚੀਜ਼ ਹੋਵੇ ਉਹਦੇ ਤੋਂ ਮੁਕਤ ਹੈ। ਕਿਉਂ ਮੁਕਤ ਹੈ? ਸਤਿਗੁਰੂ ਸਾਹਿਬ ਜੀ ਦਾ ਇੱਕ ਸ਼ਬਦ ਪਹਿਲਾਂ ਵੀ ਆਪ ਜੀ ਨੇ ਸੁਣਿਆ ਹੈ, ਮਹਾਰਾਜ ਜੀ, ਇੱਕ ਤਾਂ ਆਪਾਂ ਇਹਦੇ ਅਰਥ ਕਰਦੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਵੀ ਨਮਸਕਾਰ ਹੈ, ਨਮਸਕਾਰ ਹੈ ਅਕਾਲ ਪੁਰਖ ਨੂੰ, ਵੀ ਉਹਦੇ ਗੁਣਾਂ ਨੂੰ ਗਾ ਸਕੀਏ, ਨਮਸਕਾਰ ਕਰ ਸਕੀਏ। ਫਿਰ ਇੱਕ ਪਾਸੇ ਕਿਹਾ ਬੰਦਨਾ ਹਰ ਬੰਧਨਾ, ਮਹਾਰਾਜ ਜੀ ਨੇ ਉੱਥੇ ਗੁਰਮੁਖਾਂ ਨੇ ਅਰਥ ਕੀਤੇ ਬੰਦਨਾ ਹਰ ਬੰਧਨਾ, ਕਹਿਣ ਲੱਗੇ ਬੰਦਨਾ ਕੀਤਿਆਂ ਕੋਈ ਬੰਧਨਾ ਕੋਈ ਬੰਧਨ ਨਹੀਂ ਰਹਿੰਦਾ ਹੈ ਜੀਵਨ ਦੇ ਵਿੱਚ। ਇਹ ਵੀ ਅਰਥ ਗੁਰਮੁਖ ਪਿਆਰੇ ਕਰਦੇ। ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਔਰ ਇਹ ਜੀਵਨ ਦਾ ਆਧਾਰ ਹੈ। ਬੇਨਤੀ ਹੈ ਕਿ ਜੋ ਬੱਚੀ ਮੰਗਦੀ ਉਹਨੂੰ ਦੇ ਦਿਓ, ਇਹ ਉਹਨੂੰ ਰਵਾਓ ਨਾ, ਕਿਉਂਕਿ ਇੱਥੇ ਵੀ ਸੁਰਤ ਫਿਰ ਕਿਸੇ ਹੋਰ ਪਾਸੇ ਨੂੰ ਚਲੀ ਜਾਂਦੀ ਹੈ। ਇਸ ਕਰਕੇ ਜੇ ਉਹ ਚਾਹੁੰਦੀ ਹੈ ਪਰਿਕਰਮਾ ਕਰਨੀ ਜਾਂ ਕੋਈ ਚੀਜ਼ ਚਾਹੀਦੀ ਹੈ ਉਹਦੀ, ਉਹਨੂੰ ਇੱਥੋਂ ਤੇ ਦੇ ਦਿਓ। ਗੁਰੂ ਘਰ ਕਿਸੇ ਵੀ ਚੀਜ਼ ਨੂੰ ਜਿਹੜਾ ਹੈ ਉਹ ਬੱਚੇ ਨੂੰ ਮਨ੍ਹਾ ਨਹੀਂ ਕੀਤਾ ਜਾਂਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਉਹ ਕਿਸੇ ਬੰਧਨ ਵਿੱਚ ਨਹੀਂ ਹੈ, ਉਹ ਕਿਸੇ ਦੀ ਮਰਿਆਦਾ ਵਿੱਚ ਨਹੀਂ ਹੈ, ਉਹ ਕਿਸੇ ਦੇ, ਆਪਾਂ ਕਹਿੰਦੇ ਨਾ ਅੱਜ ਦਾ ਸਮਾਂ ਇਹ ਹੈ ਕਿ ਕੁਝ ਇਹੋ ਜਿਹੀਆਂ ਸੰਸਥਾਵਾਂ ਨੇ ਜਿਨ੍ਹਾਂ ਦੇ ਮੁਖੀਆਂ ਨੂੰ ਕਿਸੇ ਬੰਧਨ ਵਿੱਚ ਰੱਖਿਆ ਜਾਂਦਾ ਹੈ, ਭਾਵ ਕਿ ਕਿਸੇ ਉਹ ਬੰਧਨ ਵਿੱਚ ਨੇ ਕਿਸੇ ਖਾਸ ਵਿਅਕਤੀ ਦੇ ਕਹਿਣੇ ਵਿੱਚ ਹੋਣ। ਮਹਾਰਾਜ ਜੀ ਕਹਿੰਦੇ ਉਹ ਨਹੀਂ ਹਨ। ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਉਹਦੀ ਯੁਗਤੀ ਜਿਹੜੀ ਹੈ ਨਾ ਉਹ ਨਿਰਮਲਤਾਈ ਵਾਲੀ ਹੈ, ਉਹ ਪਰਉਪਕਾਰ ਵਾਲੀ ਯੁਗਤੀ ਵਰਤਦਾ ਪਰ ਨਿਰਮਲ, ਮੈਲ ਤੋਂ ਰਹਿ ਧੋ ਕੇ, ਉਹਦੇ ਵਿੱਚ ਮੈਲ ਨਹੀਂ ਹੈ, ਉਹਦੇ ਵਿੱਚ ਵਿਕਾਰਾਂ ਵਾਸ਼ਨਾਵਾਂ ਦਾ ਪ੍ਰਭਾਵ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਉਹਦੀ ਯੁਗਤ ਬਹੁਤ ਨਿਰਮਲ ਹੈ, ਉਹ ਸਿੱਧਾ। ਮਹਾਰਾਜ ਜੀ ਕਹਿੰਦੇ ਇਹ ਜੀਵਨ ਵਿੱਚ ਸਿੱਧਾ ਉਹਦਾ ਸੁਭਾਅ ਪਰਉਪਕਾਰਤਾ ਵਾਲੀ ਬਿਰਤੀ ਨੂੰ ਰੱਖਣਾ ਹੈ, ਪਰਉਪਕਾਰ ਵਾਲੀ ਬਿਰਤੀ ਦਾ ਜਿਹੜਾ ਪ੍ਰਭਾਵ ਸਾਡੇ ਅੰਦਰ ਹੈ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਭੋਜਨ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਜਿਹੜਾ ਭੋਜਨ ਸਾਡਾ ਹੈ ਨਾ ਰੋਜ਼, ਸਾਡਾ ਭੋਜਨ ਕੀ ਹੈ? ਨੇਤਰਾਂ ਤੋਂ ਵਿਕਾਰ ਵੇਖਣੇ, ਜ਼ੁਬਾਨ ਤੋਂ ਮਾੜਾ ਬੋਲਣਾ, ਕੰਨਾਂ ਤੋਂ ਨਿੰਦਾ ਅਤੇ ਚੁਗਲੀ ਸੁਣਨੀ, ਸਰੀਰ ਦਾ ਵਾਸ਼ਨਾਵਾਂ ਵਾਲੇ ਪਾਸੇ ਲੈ ਕੇ ਜਾਣਾ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਸਾਡਾ ਭੋਜਨ ਹੈ। ਬ੍ਰਹਮ ਗਿਆਨੀ ਦਾ ਭੋਜਨ ਕੀ ਹੈ? ਉਹ ਬ੍ਰਹਮ ਗਿਆਨੀ ਦਾ ਭੋਜਨ ਇਹ ਹੈ ਕਿ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਸ਼ਰਵਣੋ ਮੇਰੇ ਹੋ ਸੱਚ ਹੈ ਸੁਣਨੈ ਨੌ ਪਠਾਏ। ਉਹਨਾਂ ਦਾ ਇਹ ਸੁਭਾਅ ਹੈ, ਉਹਨਾਂ ਦੀ ਬਿਰਤੀ ਇਹ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਾਲ ਹੀ ਇਹ ਜ਼ਿਕਰ ਕਰ ਦਿੱਤਾ ਕਿ ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਨ, ਇਹ ਸੁਭਾਅ ਹੈ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਦਾ ਜਿਹੜਾ ਭੋਜਨ ਹੈ ਜੋ ਉਹ ਖਾ ਰਿਹਾ ਹੈ ਕਰਮ ਇੰਦਰੀਆਂ ਰਾਹੀਂ, ਗਿਆਨ ਇੰਦਰੀਆਂ ਰਾਹੀਂ ਅੰਦਰ ਲਿਜਾ ਰਿਹਾ ਹੈ, ਖਿੱਚ ਰਿਹਾ ਹੈ, ਮਹਾਰਾਜ ਜੀ ਕਹਿੰਦੇ ਉਹ ਖਿੱਚਣ ਦੀ ਸਮਰੱਥਾ ਪਤਾ ਕੀ ਹੈ? ਉਹ ਹੈ ਗਿਆਨ। ਅਤੇ ਗਿਆਨ ਵੀ ਦੋ ਤਰੀਕਿਆਂ ਦਾ ਹੁੰਦਾ, ਇੱਕ ਕੁੱਲ ਘਾਤੀ ਗਿਆਨ ਹੁੰਦਾ ਅਤੇ ਇੱਕ ਕੁੱਲ ਤਾਰੂ ਗਿਆਨ ਹੁੰਦਾ, ਦੋ ਤਰ੍ਹਾਂ ਦਾ ਗਿਆਨ। ਇੱਕ ਗਿਆਨ ਪਰਉਪਕਾਰੀ ਹੁੰਦਾ ਅਤੇ ਇੱਕ ਗਿਆਨ ਕਿਸੇ ਨੂੰ ਨੀਵਾਂ ਵਿਖਾਉਣ ਵਾਸਤੇ ਵੀ ਵਰਤਿਆ ਜਾਂਦਾ ਹੈ। ਜੀਵਨ ਵਿੱਚ ਇੱਕ ਬੁਲਾਰਾ ਤਿੱਤਰ ਜਿਹੜਾ ਹੈ ਨਾ, ਤਿੱਤਰ ਫੜਨ ਵਾਲਾ ਜਿਹੜਾ ਵਿਅਕਤੀ ਹੈ, ਸਭ ਤੋਂ ਪਹਿਲਾਂ ਉਹ ਸ਼ਿਕਾਰੀ ਤਿੱਤਰ ਨੂੰ ਸਿਖਾਉਂਦਾ ਹੈ, ਬੁਲਾਰਾ ਹੁੰਦਾ, ਅਤੇ ਉਹ ਜਿਹੜਾ ਤਿੱਤਰ ਆਪਾਂ ਵੇਖਦੇ ਨਾ ਵੀ ਜਿਹੜਾ ਤਿੱਤਰ ਆਪਣੀ ਕੁੱਲ ਨੂੰ ਫੜਾ ਦਿੰਦਾ ਉਹਨੂੰ ਬੁਲਾਰਾ ਕਿਹਾ ਜਾਂਦਾ। ਜਦੋਂ ਤੁਸੀਂ ਮਹਾਨ ਕੋਸ਼ ਵਿੱਚ ਬੁਲਾਰੇ ਦੇ ਅਰਥ ਪੜੋਗੇ ਨਾ, ਉਹਦੇ ਵਿੱਚ ਇੱਕ ਅਰਥ ਤਿੱਤਰ ਸਿਖਾਇਆ ਹੋਇਆ ਤਿੱਤਰ ਵੀ ਆਏ। ਉਹ ਸਿਖਾਇਆ ਹੋਇਆ ਤਿੱਤਰ ਕੀ ਕਰਦਾ ਵੀ ਆਪਣੇ ਮਾਲਕ ਨੂੰ ਉਹ ਕਈ ਤਿੱਤਰ ਫੜ ਕੇ ਦਿੰਦਾ, ਕਿਵੇਂ ਕਿ ਉਹ ਬੁਲਾਰਾ ਜਿਹੜਾ ਹੈ ਨਾ ਉਹ ਆਪਣੇ ਮਾਲਕ ਦੇ ਕੋਲ ਰਹਿ ਕੇ ਬੜਾ ਰੌਲਾ ਪਾਉਂਦਾ, ਉੱਚੀ ਉੱਚੀ ਭਾਵ ਜਿੱਥੇ ਚੋਗਾ ਪਾਇਆ ਜਾਂਦਾ ਉੱਡ ਉੱਡ ਕੇ ਵਿਖਾਉਂਦਾ, ਪਰ ਉਹ ਅਸਲ ਵਿੱਚ ਹੁੰਦਾ ਆਪਣੇ ਮਾਲਕ ਦੇ ਵੱਸ ਵਿੱਚ, ਰੌਲਾ ਪਾਉਂਦਾ ਵੀ ਆ ਜਾਓ ਇੱਥੇ ਬਹੁਤ ਕੁਝ ਹੈ। ਉਹ ਤਿੱਤਰ ਇਕੱਠੇ ਹੋ ਕੇ ਉਹਦੇ ਅਨੁਸਾਰ ਵੀ ਸਾਡੀ ਕੁੱਲ ਦਾ ਬੰਦਾ ਹੀ ਹੈ, ਕੋਈ ਗੱਲ ਨਹੀਂ, ਉਹ ਇਕੱਠੇ ਹੋ ਕੇ ਆਉਂਦੇ ਆ ਅਤੇ ਜਦੋਂ ਉਹਨੂੰ ਉਹ ਚੋਗਾ ਚੁਗਣ ਲੱਗਦੇ ਆ ਅਤੇ ਜਾਲ ਪਾ ਕੇ ਸਾਰੇ ਫੜ ਲੈ ਜਾਂਦੇ। ਗਿਆਨ ਤਾਂ ਹੈ ਪਰ ਉਹ ਕੁੱਲ ਘਾਤੀ ਗਿਆਨ ਹੈ। ਪਰ ਇੱਕ ਪਾਸੇ ਕੀ ਹੈ, ਇੱਕ ਪਾਸੇ ਗਿਆਨ ਹੈ ਪਰਉਪਕਾਰ ਦਾ। ਪਰਉਪਕਾਰ ਦਾ ਗਿਆਨ ਇਹ ਹੈ ਕਿ ਇੱਕ ਸਾਧੂ ਜਿਹੜੇ ਕਰਮ ਦੇ ਵਿੱਚੋਂ ਲੰਘ ਕੇ ਜਾਂਦਾ ਕਿ ਜੇ ਇਸ ਕਰਮ ਕਰਕੇ ਨੁਕਸਾਨ ਹੋਇਆ ਹੋਵੇ ਉਹ ਦੂਸਰੇ ਦੇ ਉੱਪਰ ਇਸ ਗੱਲ ਨੂੰ ਲਾਗੂ ਨਹੀਂ ਹੋਣ ਦਿੰਦਾ ਕਦੇ। ਇਹ ਜੀਵਨ ਦਾ ਆਧਾਰ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਿਹੜਾ ਤੱਤ ਗਿਆਨ ਸਾਡੇ ਜੀਵਨ ਵਿੱਚ ਦਿੱਤਾ ਹੈ, ਉਹ ਤੱਤ ਗਿਆਨ ਇਹੀ ਹੈ ਕਿ ਜਿਹਦੇ ਪ੍ਰਥਾਏ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਉਹ ਤੱਤ ਗਿਆਨ ਹੈ ਗੁਰਮਤ ਦਾ, ਗੁਰੂ ਦੀ ਮਤ ਨੂੰ ਮੁੱਖ ਰੱਖ ਕੇ ਚੱਲਣ ਵਾਲਾ ਗਿਆਨ, ਅਤੇ ਜਿਹਦੇ ਨਾਲ ਹੁੰਦਾ ਕੀ ਹੈ, ਗੁਰਮਤ ਸਤਿਕਾਰ ਸਿੰਬਲ ਸਫਲ ਪਏ, ਗੁਰਮਤ ਸਤਿਕਾਰ ਬਾਂਸ ਮੈਂ ਸੁਗੰਧ ਹੈ। ਕਹਿੰਦੇ ਉਹ ਗਿਆਨ ਜਿਹੜਾ ਬਾਂਸ ਵਰਗੇ ਬੰਦਿਆਂ ਵਿੱਚ ਵੀ ਸੁਗੰਧੀ ਪੈਦਾ ਕਰ ਦਿੰਦਾ ਹੈ, ਅਤੇ ਸਿੰਬਲ ਵਰਗੇ ਖਾਲੀ ਬੰਦਿਆਂ ਦੇ ਅੰਦਰ ਵੀ ਪਰਉਪਕਾਰ ਕਰਨ ਦੀ ਬਿਰਤੀ ਪ੍ਰਗਟ ਕਰ ਦਿੰਦਾ, ਉਹ ਗਿਆਨ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਮਹਾਰਾਜ ਜੀ ਕਹਿੰਦੇ, ਹੇ ਨਾਨਕ ਜੀ, ਜਿਹੜਾ ਬ੍ਰਹਮ ਗਿਆਨੀ ਹੈ ਉਹਦਾ ਧਿਆਨ, ਉਹਦੀ ਸੁਰਤ ਬ੍ਰਹਮ ਦੇ ਵਿੱਚ ਹੀ ਹੈ। ਅਤੇ ਮਹਾਰਾਜ ਜੀ ਨੇ ਤਾਂ ਇਹੀ ਕਿਹਾ ਕਿ ਬ੍ਰਹਮ ਬਿੰਦ ਹੈ ਤਿਸਦਾ ਬ੍ਰਹਮਤ ਰਹੇ, ਇੱਕ ਸ਼ਬਦ ਲਿਵਲਾਏ, ਨਵ ਨਿਧੀ ਅਠਾਰਹ ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਇੱਥੇ ਫਿਰ ਸਤਿਗੁਰੂ ਜੀ ਨੇ ਕਿਹਾ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਦਾ ਗਿਆਨ ਰੱਖਣ ਵਾਲੇ ਦਾ ਧਿਆਨ, ਉਹਦੀ ਸੁਰਤ ਵੀ ਬ੍ਰਹਮ ਦੇ ਵਿੱਚ ਰਹਿੰਦੀ, ਉਹਦਾ ਧਿਆਨ ਬ੍ਰਹਮ ਦੇ ਵਿੱਚ ਰਹਿੰਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ, ਗੁਰੂ ਵਾਲੇ ਬਣੀਏ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਨ, ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਰਸੋਂ ਨੂੰ 16 ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਅਤੇ ਗੁਰੂ ਘਰ ਵਿਖੇ ਨਾਲ ਹੀ ਉਸੇ ਦਿਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਦਿਨ ਵਿਸ਼ੇਸ਼ ਦੀਵਾਨ ਸੱਜਣਗੇ, ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vai, tu. Vai, tu.

ਸਤਿਗੁਰਾਂ ਦੀ ਸਾਡੀ ਨਿਵਾਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਪ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਹ। ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇ। ਕੋਈ ਨ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵਨ। ਸਗਲ ਸਮਗਰੀ ਤੁਮਰੈ ਸੂਤਰਤਾ, ਤੁਮਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆਵੈ ਧਾਈ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ

ਬੰਦਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਖ ਤੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ।

ਸ ਉਪਰੰਤ ਗੁਰ ਸ਼ਬਦ ਵਿਚਾਰ ਹੋਈ ਉਪਰੰਤ ਸਤਿਗੁਰੂ ਜੀ ਉਹ ਸ਼ਬਦ ਕੀਰਤਨ ਆਰਤੀ ਜੀ ਕੀ ਅਰਦਾਸ ਸੀ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਜਤਿਨ ਮੱਗੂ ਤਿਨ੍ਹਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਨੇ ਕਿਰਪਾਲਤਾ ਕਰਨੀ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਸਾਰੇ ਦਿਨ ਦੀ ਦੇਗ ਦੀ ਸੇਵਾ ਪ੍ਰਾਪਤ ਕੀਤੀ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ

ਦੀਆਂ ਚੜ੍ਹਦੀ ਕਲਾ ਤੰਦਰੁਸਤੀ, ਗੁਰਸਿੱਖੀ ਸਿਦਕ ਭਰੋਸਾ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਛਿੜਕਰ ਬੈਸੋ ਹੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਦੇ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ, ਤਰਜਿੰਦਰ ਭਾਰਦਵਾਜ ਜੀ, ਬੀਬੀ ਸੁਸ਼ਮਾ ਭਾਰਦਵਾਜ, ਬੱਚੀ ਸ਼ਿਮਰ ਭਾਰਦਵਾਜ ਅਤੇ ਬੱਚੀ ਸ਼ਨਾਇਆ ਭਾਰਦਵਾਜ, ਸਮੁੱਚੇ ਪਰਿਵਾਰ ਵੱਲੋਂ ਸਤਿਗੁਰਾਂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਗੁਰਮਤਿ ਅਨੁਸਾਰ ਸਤਿਗੁਰੂ ਜੀ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ, ਭਾਰਦਵਾਜ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਗੁਰੂ ਘਰ ਦੇ ਵਿਖੇ ਪੰਜਾਬੀ ਸਕੂਲ ਦੇ ਵਿੱਚ 18 ਤਰੀਕ ਨੂੰ ਦੁਪਹਿਰੇ 1 ਵਜੇ, ਜੋ ਕਿ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ

0: ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਘਰ ਵਿਖੇ ਮਨਾਇਆ ਜਾਵੇਗਾ। ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਸੰਗਰਾਂਦ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਦਿਨ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸੰਧਿਆ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਸੱਜਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ ਜੀ। ਫੁੱਲਾਂ ਚੁੱਕਾਂ ਦੀ ਖੇਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਆਂ ਨੂੰ ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣਿਆ ਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੋਂ ਚਾ, ਸਦੜੇ ਨਿਤ ਪਵਨ। ਸਦਣ ਹਾਰਾ ਸਿਮਰੀਐ ਨਾਨਕ, ਸੇ ਦੇਹ ਆਵਨ। ਰਾਗਾਸਾ ਮੁਹੱਲਾ ਪਹਿਲਾ, ਸ਼ਹਿ ਘਰ ਸ਼ਹਿ ਗੁਰ ਸ਼ਹਿ ਉਪਦੇਸ਼। ਗੁਰ ਗੁਰ ਇੱਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾਂ, ਤਿੱਤੀ ਵਾਰੀ ਮਾਹੋ ਹੋਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮੁਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮੱਲਿਆ ਲੜੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ। ਭਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ। ਸਹਿਸ ਤਾਵ ਨੈਨ, ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨਾਏਕ ਤੋਹੀ, ਸਹਿਸ ਪਦ ਬਿਮਨ ਨਾਨੇਕ। ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ, ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਂਦਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡੌਤ ਪੁਨ ਵੱਡਾ ਹੇ, ਰਹਾਉ ਸਾਖਤ ਹਰ ਸਾਧਨਾ ਜਾਣੇ ਆ। ਤਿਨ ਅੰਤਰ ਹਉ ਮੈਂ ਕੰਡਾ ਹੇ, ਜਿਉਂ ਜਿਉਂ ਚਲੈ ਚੁਬੈ ਤੁਖ ਪਾਵੈ। ਜਮ ਕਾਲ ਸਹਿ ਸਿਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸੁਮਾਣੇ। ਦੁੱਖ ਜਨਮ ਮਰਨ ਭਾਵ ਖੰਡਾ ਹੇ, ਅਭਿਨਾਸੀ ਪੁਰਖ ਪਾਇਆ ਪਰਮੇਸ਼ਰ। ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਹਾਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ।

ਨਾਮ ਵਸਾਹਾ ਹੈ। ਆਪੇ ਸਾਜੇ ਸ੍ਰਿਸ਼ਟ ਉਪਾਏ, ਬਿਰਲੇ ਕੋ ਗੁਰ ਸ਼ਬਦ ਬਜਾਏ, ਸਤਿਗੁਰ ਸੇਵਾ ਸੇ ਜਨ ਸਾਚਾ, ਕਟ ਜਮ ਕਫਾਹਾ ਹੈ। ਪੰਨੇ ਕੜਾ ਸਵਾਰੇ ਸਾਜੇ, ਮਾਇਆ ਮੋਹ ਦੂਜਾ ਜੰਤ ਭਾਜੇ, ਮਨਮੁਖ ਫਿਰੇ ਸਦਾ ਅੰਧ

ਜਿਸ ਮਨ ਵਸਿਆ ਸੇ ਜਨ ਸੋਹਾ, ਤਿਨ ਸਿਰ ਚੂਕਾ ਕਹਾ ਹੇ। ਅਗਮ ਅਗੋਚਰ ਕੀਮਤ ਨਹੀਂ ਪਾਈ, ਗੁਰ ਪ੍ਰਸਾਦੀ ਮਨ ਵਸਾਈ। ਸਦਾ ਸ਼ਬਦ ਸਲਾਹੀ ਗੁਣ ਦਾਤਾ, ਲੇਖਾ ਕੋਈ ਨਾ ਮੰਗੈ ਤਾਹਾ ਹੇ। ਬ੍ਰਹਮਾ ਬਿਸ਼ਨ ਰੁਦਰ ਤਿਸ ਕੀ ਸੇਵਾ, ਅੰਤ ਨਾ ਪਾਵੈ ਲਖ ਅਭੇਵਾ। ਜਿਨ ਕੋ ਨਦਰ ਕਰੈ ਤੂੰ ਆਪਣੀ, ਗੁਰਮੁਖ ਲਖ ਲਖਾਹਾ ਹੇ। ਪੂਰਾ

ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਭਾਵਾਂ ਨਾਨਕ ਸਾਜ ਕਹਿ ਬੇਨੰਤੀ ਸੱਚ ਦੇਵਾ ਸੱਚ ਸਮਾਹਾ ਹੇ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਨ ਸੇਵੜ ਭਾਗੀ ਆਂਦਨ ਸੱਚ ਨਾਮ ਲਿਵ ਲਾਗੀ ਸਦਾ ਸੁਖ ਦਾਤਾ ਰਵਿਆ ਕਟ ਅੰਤਰ ਸ਼ਬਦ ਸੱਚਾ ਓ ਮਹਾ ਹੇ

ਬਿਨ ਸਤਿਗੁਰ ਸੇਵਾ ਘੋਰ ਅੰਧਾਰਾ, ਬਿਨ ਸ਼ਬਦ ਕੋਏ ਨਾ ਪਾਵੈ ਪਾਰਾ, ਜੋ ਸ਼ਬਦ ਰਾਤੇ ਮਹਾਂ ਬਰਾਗੀ, ਸੋ ਸਚ ਸ਼ਬਦੇ ਲਾਹਾ ਹੇ। ਦੁੱਖ ਸੁਖ ਕਰਤਾ ਧੁਰ ਲਿਖ ਪਾਇਆ, ਦੂਜਾ ਭਾਉ ਆਪ ਵਰਤਾਇਆ, ਗੁਰਮੁਖ ਹੋਵੈ ਸੋ

ਕੋਟ ਮਦ ਕਿਸੈ ਬਜਾਈ, ਗੁਰ ਕਾ ਸ਼ਬਦ ਰਤੇ ਰੰਗ ਲਾਈ, ਹਰ ਸਲਾਹੀ ਸਦਾ ਸੁਖਦਾਤਾ, ਹਰ ਬਖਸ਼ੈ ਭਗਤ ਸਲਾਹੀ। ਸਤਿਗੁਰ ਸੇਵਾ ਸੇ ਜਨ ਸਾਚੀ, ਜੋ ਮਰ ਜੰਮੇ ਕਾਚਨ ਕਾਚੀ, ਅਗਮ ਅਗੋਚਰ ਵੀ ਪਰਵਾਹ, ਭਗਤ ਵਸਲ ਆਥਾਹੇ। ਸਤਿਗੁਰ ਪੂਰਾ ਸਾਜ ਦਰੜਾਈ, ਸੱਚਾ ਸ਼ਬਦ

ਤੀਜਾ ਮੇਰੇ ਪ੍ਰਭ ਸਾਚਾ ਇੱਕ ਖੇਲ ਰਚਾਇਆ, ਕੋਈ ਨ ਕਿਸ ਹੀ ਜਿਹਾ ਉਪਾਇਆ, ਆਪੇ ਫਰਕ ਕਰੇ ਵੇਖ ਵਿਗਸਾ, ਸਭ ਰਸ ਦੇਹੀ ਮਾਹਾ ਹੇ ਵਾਜਾ ਪਾਉਣ।

ਲੋਕ ਸੁਣ ਸੁਣ ਆਖ ਵਖਾਣਾ, ਗਿਆਨੀ ਹੋਵੈ ਸੋ ਗੁਰਮੁਖ ਬੂਜਾ, ਸਾਚੀ ਸਿਵਤ ਸਲਾਹਾ ਹੈ। ਦੇਹੀ ਅੰਦਰ ਵਹਿਤ ਅਪਾਰਾ, ਆਪੇ ਕਪਟ ਖਲਾਮਣ ਹਾਰਾ, ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤ੍ਰਿਸ਼ਨਾ ਅਗਨ ਬੁਝਾਹਾ ਹੈ।

ਮਿਣ ਚਾਖਾ ਸਾਧ ਕਿਸੈ ਨਾ ਆਇਆ, ਗੁਰ ਕਾ ਸ਼ਬਦ ਅੰਮ੍ਰਿਤ ਪੀ ਆਇਆ, ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕਾ ਸ਼ਬਦ ਰਸ ਤਾਹਾ ਹੈ ਆਪ ਪਛਾਣਾ।

ਨਿਹਚਲ ਏਕ ਸਦਾ ਸੱਚ ਸੋਈ, ਪੂਰੇ ਗੁਰ ਤੇ ਸੋਜੀ ਹੋਈ। ਹਰ ਰਸ ਪੀਨੇ ਸਦਾ ਧਿਆਇਨ, ਗੁਰਮਤਿ ਸੀਲ ਸੁਨਾਹਾ ਹੈ। ਅੰਦਰ ਰੰਗ ਸਦਾ

0: ਕੀਰਤਨ ਚਲਾ ਚਲਾਏ
1: ਜੀਵਨ ਮੁਕਤ ਗੁਰ ਸ਼ਬਦ ਕਮਾਏ ਅਸੋ ਸਦੀ ਰਹਿ ਸਮਾਏ ਗੁਰ ਕਿਰਪਾ ਤੇ ਮਿਲੇ ਬੜੇ ਆਈ ਹਮੈ ਰੋਗਨ ਤਾਹਾਏ ਰਸ ਖਸਕਾਏ ਪਿੰਡ ਵਸਾਏ ਭੀਖ ਕਰੇ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾਂ ਦੁਖ ਭਾਰੀ ਬਿਸ਼ਟਾ ਮਹੇ ਸਮਾਹੇ ਵੀਰ ਪੜੀ ਪੜਵਾਦ ਵਖਾਣ ਹੈ ਖਟਮੇ ਬ੍ਰਹਮ ਤੇ ਸ਼ਬਦ ਨਾ ਪਛਾਣ ਹੈ ਗੁਰਮੁਖ ਹੋਵੈ ਸੋ ਤਤ ਬਿਲੋਵੈ ਰਸਨਾ ਹਰ ਰਸ ਤਾਹੇ ਕਰਵਤ ਛੋਡੇ ਬਾਹਰ ਥਾਵ ਹੈ ਮਨਮੁਖ ਅੰਦੇ ਸਾਧਨ ਪਾਵ ਹੈ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲਨ ਤਾਹੇ ਮਨਮੁਖ ਦੇਹੀ ਭਰਮ ਬਿਥਾਰੋ ਦੁਰਮਤ ਮਰੈ ਨਿਤ ਹੋਏ ਖੁਆਰੋ ਕਾਮ ਕ੍ਰੋਧ ਮਨ ਦੂਜੈ ਲਾਇਆ ਸੁਪਨੇ ਸੁਖ ਨ ਤਾਹੇ ਕੰਚਨ ਦੇਹੀ ਸ਼ਬਦ ਪਥਾਰੋ ਅੰਨ ਭੋਗ ਭੋਗੇ ਅਰਸੋ ਪਿਆਰੋ ਮਹਿਲਾ ਅੰਦਰ ਮੈਲ ਗਹਿਰ ਪਾਏ ਪਾਣਾ ਬੁੱਝ ਸਮਾਹੇ ਆਪੇ ਦੀ ਵੈ ਦੇ ਬਣਹਾਰਾ ਤੁਸੀਂ ਆਗੈ ਨਹੀਂ ਕਿਸੇ ਕਿਆ ਚਾਰਾ ਆਪੇ ਬਖਸੇ ਸ਼ਬਦ ਮਿਲਾਏ ਤਿਹ ਦਾ ਸ਼ਬਦ ਅਥਾਹੇ ਜੀਉ ਪਿੰਡ ਸਭ ਹੈ ਤਿਸੇ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ

ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਗਿਆਨ ਧਿਆਨ ਆਪਾਰ, ਗੁਰਮੁਖੋ ਕਾਰ ਕਰੀ ਪ੍ਰਭ ਭਾਵੈ, ਗੁਰਮੁਖ ਪੂਰਾ ਪਾਏਂਦਾ। ਗੁਰਮੁਖ ਮਨੁਆ ਉਲਟ ਪਰਾਵੈ, ਗੁਰਮੁਖ ਬਾਣੀ ਨਾਲ ਬਚਾਵੈ, ਗੁਰਮੁਖ ਸਚਰ ਤੇ ਵੈਰਾਗੀ ਨਿਜ ਕਰ ਵਾਸਾ ਪਾਏਂਦਾ। ਗੁਰ ਕੀ ਸਾਖੀ ਅੰਮ੍ਰਿਤ ਪਾਖੀ, ਸੱਚੈ ਸਭ ਦੇ ਸੱਚ ਸੁਫਾਖੀ, ਸਦਾ ਸਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸੁਮਾਏਂਦਾ। ਗੁਰਮੁਖ ਮਨ ਨਿਰਮਲ ਸਤ ਸਰਣਾਵੈ, ਮੈਲਣ ਲਾਗੈ ਸੱਚ ਸੁਮਾਵੈ, ਸੱਚੋ ਸੱਚ ਕਮਾਵੈ ਸਰਹੀ, ਸੱਚੀ ਭਗਤ ਦੇ ਰਿੜਾਏਂਦਾ। ਗੁਰਮੁਖ ਸੱਚ ਵੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੈ ਕਰਨੀ, ਸਰਹੀ ਸੱਚ ਕਹੈ ਦਿਨ ਰਾਤੀ, ਅਵਰਾ ਸੱਚ ਕਹਾਏਂਦਾ। ਗੁਰਮੁਖ

ਗੁਰਮੁਖ ਹੋਵੇ ਸੋ ਸੋ ਜੀ ਪਾਈ, ਹਉਮੈ ਮਾਇਆ ਭਰਮ ਗਵਾਈ। ਗੁਰ ਕੀ ਪੌੜੀ ਉਤਮ ਉੱਚੀ, ਦਰ ਸੱਚੈ ਹਰ ਗੁਣ ਗਾਏ ਦਾ। ਗੁਰਮੁਖ ਸੱਚ

ਗੁਰਮੁਖ ਹੋਵੇ ਮਨ ਖੋਜ ਸੁਣਾਈ, ਸੱਚੇ ਨਾਮ ਸਦਾ ਲਿਵ ਲਾਈ। ਜੋਤ

ਵਿਖਿਆ ਰਾਤੇ ਦੁੱਖ ਕਮਾਵਹੇ, ਦੁੱਖੇ ਦੁੱਖ ਸਮਾਏ ਦਾ। ਗੁਰਮੁਖ ਹੋਵੈ ਸੋ ਸੁਖ ਕਮਾਏ, ਮਰਨ ਸੀਵਨ ਕੀ ਸੋ ਜੀ ਪਾਏ।

ਲਖ ਚੁਰਾਸੀ ਆਪ ਪਾਈ, ਮਾਨਸ ਜਨਮ ਗੁਰੂ ਭਗਤ ਦੇ ਰਿਹਾਈ, ਭਗਤੀ ਵਿਸ਼ਟਾ ਵਿੱਚ ਵਸਾਓ, ਵਿਸ਼ਟਾ ਵਿੱਚ ਫਿਰ ਪਾਏ ਨਾ।

ਸਦਾ ਅਲਿਪਤ ਰਹੇ ਗੁਰੂ ਸਭ ਦੀ ਸਾਚੇ ਸਿਉ ਚਿਤ ਲਾਇਦਾ ਬਾਜੀ ਬਾਜੀ ਧੁਨਿਆ ਕਾਰਾ ਆਪ ਵਜਾਏ ਵਜਾਵਣ ਹਾਰਾ ਘਟ ਘਟ

ਪੱਤੇ ਆਦਿ ਹਨ। ਜਿਵੇਂ ਭੌਰਾ ਫੁੱਲ ਦੇ ਰਸ ਵਿੱਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ, ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਹੀ ਸਿਮਰਨ ਕਰਨ ਵਾਲਾ ਨਾਮ ਰਸ ਵਿੱਚ ਮਸਤ ਹੁੰਦਾ ਹੈ ਅਤੇ ਪ੍ਰਭੂ ਚਰਨਾਂ ਵਿੱਚ ਉੱਚੀਆਂ ਉਡਾਰੀਆਂ ਲਾਉਂਦਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੇ ਹਿਰਦੈ ਬਸਾਵ, ਤਉ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵੈ ਹੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵੈ ਹੈ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ, ਕਬ ਕਲ

ਰਾਜੋਗ ਮਾਣਿਓ ਬਸਿਓ ਨਿਰਵੈਰ ਨਿਰੰਤਰ ਸ੍ਰੇਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੈ ਸਨਕਾਦ ਆਦ ਜਨਕਾਦ ਜੁਗੈ ਲਗ ਧਨ ਧਨ ਗੁਰ ਧਨ ਜਨਮ ਸਕਿਆਥ ਭਲੋ ਜਗ ਪਾਤਾਲਪੁਰੀ ਜੈਕਾਰ ਤੁਨ ਕਬ ਜਨ ਕਲ ਬਖਾਣਿਓ ਹਰ ਨਾਮ ਰਸਕ ਨਾ

0: ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ।
1: ਸਤਿਯੁਗ ਤੈ ਮਾਣਿਓ ਚਲਿਓ ਬਲਬਾ।

0: ਵਾਹਿਗੁਰੂ ਜੀ ਗੁਣ ਗਾਵੇ ਨਵਨਾਥ ਧਨ ਗੁਰ ਸਾਥ ਸਮਾਇਓ ਮਾਧਾ ਤਾ ਗੁਣ ਰਵੈ ਜੇਨ ਚ ਕਰਵੇ ਕਹਾਇਓ ਗੁਣ ਗਾਵੈ ਬਲਰਾਓ ਸਪਤ ਪਾਤਾਲ ਬਸੰਤੋ ਪਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੁਰਬਾ ਪਰੂਰੋ ਅੰਗ ਰੈ ਗੁਰ ਨਾਨਕ ਜਸ ਗਾਇਓ ਕਬ ਕਲਸ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ ਦੁਰਬਾ ਪਰੂਰੋ ਅੰਗ ਰੈ ਗੁਰ ਨਾਨਕ ਜਸ ਗਾਇਓ ਕਬ ਕਲਸ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ
1: ਸਰਬ ਗੁਣ ਨਿਧਾਨੰਗ ਕੀਮਤ ਨਾ ਗਿਆਨੰਗ ਧਿਆਨੰਗ ਊਚੇ ਤੇ ਊਚੋ ਜਾ ਨੀਜੈ ਪ੍ਰਭ ਤੇਰੋ ਥਾਨੰਗ ਮਨ ਤਨ ਤੇਰੋ ਪ੍ਰਾਨੰਗ ਏਕੈ ਸੂਤ ਹੈ ਜਹਾਨੰਗ ਕਵਨ ਉਪਮਾ ਦਿਓ ਬੜੇ ਤੇ ਬਡਾਨੰਗ ਜਾਣੈ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਥਾਨੰ ਜਨ ਨਾਨਕ ਭਗਤ ਦਾ

ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਸੱਜਣ ਸੱਚਾ ਪਾਤਸ਼ਾਹ ਸਿਰਸਾਹੰਦ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਪੰਜਵਾਂ। ਤੂੰ ਜਾਣਾ ਇਹ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਮਿਹਰਾਮਤ ਕਰਕੇ ਅੱਜ ਦਾ ਜੋ ਪਾਵਨ ਹੁਕਮ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਵਡਹੰਸ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 563 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹ

ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜਿਸ

ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ, ਗਾਵੈ ਕੋ ਜਾਪੈ ਜਿਸੈ ਦੂਰ, ਕਥਨਾ ਕਥੀ ਨਾ ਆਵੈ ਤੋਟ, ਦੇਂਦਾ ਦੇਲੈ ਦੇਥਕ ਪਾਹੇ, ਹੁਕਮੀ ਹੁਕਮ ਚਲਾਏ ਰਾਹ, ਸਾਚਾ ਸਾਹਿਬ ਸਾਚ ਨਾਏ।

ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ। ਮਤ ਵਿੱਚ ਰਤਨ ਜਵਾਹਰ ਮਾਣਿਕ ਦੇਖ ਗੁਰ ਕੀ ਸਿੱਖ ਸੁਣੀ। ਜੀ ਜੁਗਚਾਰੇ ਆਰ ਜਾ ਹੋਰਦ ਸੁਣੀ ਹੋਏ, ਚੰਗਾ ਨਾਉ ਰਖਾਏ ਕਹਿ ਜਸ।

ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰਿਆਓ ਜੋ ਤੁਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ ਸੂਰਮ ਭਗ ਸਰ ਸੰਖ ਮੋਲਿ ਵਿਲਾਏ ਤਾਰ ਜੋ ਤਿਤ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਗਿਆਨ ਗੀਤ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ

ਜੋਤਿ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਆ ਉਹ ਧੋਏ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ। ਤੀਰਥ ਤਪ ਦਾ ਆਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ। ਸਗੁਣ ਤੇਰੇ ਮੈਂ ਨਾਹੀਂ ਕੋਏ, ਵਿਣਗੁਣ ਕੀਤੇ ਭਗਤ ਨਾ ਹੋਏ। ਕਵਨ ਸੁਵੇਲਾ ਵਖਤ ਕਵਣ, ਕਵਣ ਥੇ

ਫਿਤਵਾਰ ਨਾ ਜੋ ਕੀ ਜਾਣੇ ਰੁਤਮਾ ਹੁਨਾ ਕੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ।

0: ਬਾਤ
1: ਸਹਿਸ ਅਠਾਰਹ ਕਹਿਣ ਕਤੇਬਾ ਸਲੋ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਤੁਲਨਾ ਹੋਮਨੀ ਜੇ ਤਿਸ ਮਨੋ ਨਾ ਵਿਸਰੈ ਹੈ ਅੰਤ ਨਾ ਵੇਖਣ ਸੁਣਨ ਨੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ
0: ਜੇ
1: ਵੜੇ ਆਪ ਜਾਣੇ ਆਪ ਆਪਣਾ

ਕਿ ਤੇ ਦੁਖ ਭੁਗ ਸਦ ਮਾਰੇ ਪੇਦਾ ਤੇਰੀ ਦਾ ਤਾਰ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੇ ਜੇ ਤੀਆ ਮੋਹਿ ਖਾਏ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਵਹਿ ਮੁੱਲਾ ਜਾਏ ਅਮੁੱਲ ਪਾਏ ਮੁੱਲਾ ਸਮਾਹੇ ਮੁੱਲ ਬਖਸ਼ੀਸ ਮੁੱਲ ਨਿਸਾਨ।

ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਘਟਕਟ ਵਾਜਹਿ ਨਾਦ ਸੰਯੋਗ ਵਿਯੋਗ ਦੁਇਕਾਰ ਚਲਾਵੇ ਲੇਖੇ ਆਵੇ ਭਾਗ ਏਕਾ ਮਾਈ ਜੁਗਤ ਵਿਆਹੀ।

ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂ ਜੀ ਪਉ ਲਖ ਹੋਹੇ ਲਖ ਹੋਵੈ ਲਖਵੀਸ ਏ ਤ੍ਰਾਹੀ ਪਦ ਪਵੜੀਆ ਚੜੀਐ ਹੋਏ ਇਕੀਸ ਨਾਨਕ ਨਦਰੀ

0: ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
0: ਪਵਨ ਪਾਣੀ ਅਗਨੀ ਪਾਤਾਲ
1: ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਕਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਵ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁੱਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਮਰੈ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ

నమస్తంగ పేసే.

ಸರ್ವಂಗಿ ಅನುಪೇ ನ ಪುತ್ರ ನ ಸತ್ರ ನ

0: ಸರ್ವಭೂತೆ
1: ಕಾಲಂ ವರ್ಣಾಸಿದೆ ಆಲಂ ಸ್ವರೂಪೇ
0: ಸದಾ ಸಂಗೇ ಅಮಂಗಂ ಭೂತೆ
1: ವಾಹಿಗುರು ಕಾ ಖಾಲ್ಸಾ ವಾಹಿಗುರು ಜೀ ಕೀ ಫತಿಹ್ ಏಕೋಂಕಾರ ਤੁਹੇ ਪ੍ਰਸਾਦ ਸਵਈਏ ਸਰਾਰਾਗਤ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਸੁਰਾਦਨ ਸੁਧ ਸੁਦਾਦਲ ਸੰਤ ਸਮੂਹ ਅਨੇਕ ਮਤੀ ਕੇ
1: ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕਉ ਨ ਦੇਖੇ ਪ੍ਰਾਨ ਪਤੀ ਕੇ
0: ਸ੍ਰੀ ਭਗਵਾਨ ਕੀ ਪਾਇ ਕਿਰਪਾ ਤੇ ਕਰਤੀ ਬਿਨੇ ਕਰਤੀ ਕੇ
1: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
0: ਕੋਟ ਰੰਗ ਪੁਰੰ ਸੇ ਕੁਦਤ ਪੌਣ ਕੇ ਗੋਲ ਕੋ ਜਾਤ ਨਿਵਾਰੇ
1: ਭਾਰੀ ਪੁਜਾਨ ਕੇ ਭੂਪ ਪਲੀ ਬਿਦ ਨਿਆਵਤ ਸੀਸ ਨ ਜਾਤ
0: ਵਿਚਾਰੇ
1: ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ
0: ਨਗਾਰੇ
1: ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ
0: ਭਗਵਾਨ।

0: ਸੁਧ ਸਿਪਾਹ ਦੁਰੰਤ ਦੁਬਾ ਸੁਸਾਸਨਾ ਦੁਰ ਜਾਨ ਦਾ
1: ਲੈਂਗੇ
0: ਮਾਤੇ ਮਤੰਗਨ ਮਾਨ ਮਲੈਂਗੇ
1: ਭਗਵਾਨ।

0: ਦਿਲਪਿਕ ਸਰਲ ਦੇਹ ਕੋ ਹਰਤਾ ਤੁਝ ਦੋਖਿਆਂ ਕੋ ਛੇ ਕਰਤਾ ਮਨ ਬਾਛਲ ਪਲ ਪਾਵੇ ਸੁਰੀ ਦੁਖ ਨਾ ਕਿਸੇ ਅਭਿਆਪਤ ਕੋਈ
1: ਸੁਧਾਰਾ।

0: ਮਨ ਪਿਆਰਿਆ ਤੂੰ ਸਦਾ ਸਤ
1: ਸੰਭਾਲੇ,
0: ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
1: ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ,
0: ਅਗਮ ਗੋਚਰਾ ਤੇਰਾ।

0: ਜਨ ਅੰਮ੍ਰਿਤ ਪੂਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜਨ ਸਭ ਤੁਧ ਉਪਾਏ ਇਕ ਵੇਖ ਪ੍ਰਸੰਨ ਆਇਆ
1: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਬਲਾ ਪਾਇਆ
0: ਹੈ ਨਾਨਕ ਜਿਸਨੂੰ ਆਪ

ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੈ ਸਮਾਲੈ ਕਹੈ ਨਾਨਕ ਸੁਣੋ ਸੰਤੋ

ਪਾਵੇ ਮੁਕਤ ਨਾ ਔਰਤੈ ਕੋਈ ਪੁੱਛੋ ਭਵੇਕੀਆ ਜਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ

0: ਜਿਦਾ ਜਿਉ ਤਿਸ ਮਿਲ ਰਹੇ ਹਰ ਵਸੇ
1: ਮਨਿਆਏ।
0: ਰਾਸ ਮੇਰੀ ਮਨਵਣ ਜਾਰਾ, ਹਰ ਰਾਸ ਮੇਰੀ ਮਨਵਣ ਜਾਰਾ, ਸਤਿਗੁਰ ਤੇ ਰਾਸ ਜਾਣੀ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣ ਜਾਰਾ, ਪਿਆਸ ਨਾ ਜਾਏ ਹੋਰ ਕਿਤੇ, ਜਿਛਰ ਹਰ ਰਸ ਪੱਲੇ ਨਾ ਪਾਏ। ਸਤਿਗੁਰ ਮਿਲੇ ਜਿਸ ਆਏ,
1: ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੇ ਮਨਿਆਏ।
0: ਇਹ ਸਰੀਰਾ ਮੇਰੇ ਯਾਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ।

0: ਰਚਨ ਰਚਿਆ ਸੋ ਹਰ ਮਨ ਵਸਾਇਆ,
1: ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
0: ਕਹੇ ਨਾਨਕ ਓ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।
1: ਨੇਤਰੋ ਮੇਰਿਓ ਹਰ ਤੁਮੈ ਜੋਤ ਤਰੀ, ਹਰ ਬਿਨ ਅਵਰ ਨ ਦੇਖੋ ਕੋਈ,
2: ਹਰ ਬਿਨ ਅਵਰ ਨ ਦੇਖੋ ਕੋਈ ਨਗਰੀ।

0: ਭਰਿਆ ਭਾਈ
1: ਕਰਮ ਲਿਖਣ ਤੇ ਪਾਈਏ ਰਿਤ ਸੁਹਾਈ
0: ਵਾਨ ਤ੍ਰਿਤ੍ਰ ਪਵਣ ਮੌਲਿਆ ਅੰਮ੍ਰਿਤ ਫਲ ਪਾਈ
1: ਦਿਲ ਸਾਧੂ ਸੁਖ ਉਪਜੇ ਲੱਥੀ ਸਭ ਛਾਈ
0: ਨਾਨਕ ਸਿਮਰੈ ਇੱਕ ਨਾਮ ਫਿਰ ਮੌੜ ਨਾ ਧਾਈ
1: ਪੰਜੇ ਬੱਦੇ ਮਹਾਬਲੀ ਕਰ

शुभ कर्म ते कहो ना।

ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਨ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇਐ ਘਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਈ ਚਲਾਈ ਤੇ ਗਵਾਈ ਦੇ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ

ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਉਪਰੰਤ ਸਲੋਕ ਮਹੱਲਾ ਨੌਵਾਂ ਜੀ ਦੇ ਜਾਪ ਹੋਏ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ। ਸਤਿਗੁਰੂ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਹਜ਼ੂਰ ਸੇਵਾਵਾਂ ਵਿੱਚ ਹਾਜ਼ਰ ਹੁੰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਮਨਿੰਦਰ ਸਿੰਘ ਜੀ ਵੱਲੋਂ ਆਪਣੇ ਪਰਿਵਾਰ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਕਿਰਪਾਲਤਾ ਕਰਨੀ ਕਰੋ ਕਿਰਪਾ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਰੇ ਜਿੰਨਾ ਮਿਲਿਆ ਆਪ ਜੀ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੀ ਰਾਖੈ ਆਪਣੇ ਕਹੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ

ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਰ ਰਖਾਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਪੰਜਵਾ। ਤੂੰ ਜਾਣਾਏ ਹੈ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਮਿਤੀ 16 ਤਰੀਕ ਨੂੰ ਸੰਗਰਾਂਦ ਦਾ ਦਿਹਾੜਾ ਹੈ ਔਰ ਨਾਲ ਹੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਬੜੀ ਸ਼ਰਧਾ ਅਤੇ ਭਾਵਨਾ ਸਹਿਤ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਮਨਾਇਆ ਜਾਣਾ ਹੈ। ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਨ। ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੈ ਕਿ ਹਰ ਸ਼ਨੀਵਾਰ ਅਤੇ ਐਤਵਾਰ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸਿੱਖ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਸੰਗਤੀ ਰੂਪ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੌੜੀ ਆਪੇ ਹੀ ਕਰਨਾ ਕਿ ਉਹ ਗੱਲ ਆਪੇ ਹੀ ਤੈ ਧਾਰੀਏ, ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲਸੀ ਸਭ ਕੁ ਆਈ ਵਾਰੀ ਹੈ, ਜਿਸ ਕਾ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਸਾਰੀ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਨ ਨੌਨੀ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਅੰਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਏ ਤੇਗ ਵਾਹੀ ਦੇ ਕੇਂਦਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਅੰਤਰ ਕੇ ਖਾਲਸਾ ਜੀ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ। ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ।

ਕੀਤਾ। ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ।

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਆਂ ਦੇ ਮਾਣ।

ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ। ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ। ਤੰਦਰੁਸਤੀਆਂ ਛੱਡਦੀਆਂ ਕਲਾ ਬਖਸ਼ੋ। ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾਲਤਾ, ਸਤਿਗੁਰੂ ਦੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ

ਫਰੀਦਾ ਦਰਿਆ ਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕਿਲਾ ਵਿਸਰੀਆ ਜੋ ਮਨ ਚੇਤਨਾ ਚੇਤੇ ਸਨ ਗਾਲੀ ਰੱਬ ਕੀਆ ਸੋ ਕਹੋ ਟਲ ਗੁਰ ਸੇਵੀ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੜਹੰਸਾ

ਸਤਿਗੁਰ ਮੰਡਾ ਮਿਤ ਹੈ, ਜੇ ਮਿਲਾ ਤਾਂ ਇਹ ਮਨ ਵਾਰਿਆ। ਦਿੰਦਾ ਮੂੰਹ ਪਿਰ ਦੱਸ, ਹਰ ਸੱਜਣ ਸਿਰਜਣ ਹਾਰਿਆ। ਨਾਨਕ ਹਉ ਪਿਰ ਭਾਲੀ ਆਪਣਾ, ਸਤਿਗੁਰ ਨਾਲ ਦਿਖਾਲਿਆ। ਹਉ ਖੜੀ ਨਹਾਉਂਦੀ ਪੰਧ, ਮਤ ਮੂੰਹ ਸੱਜਣ ਆਵੇ।

तिनके लागो पाए। नानक ता का दास है,

ਜਿੰਦਾ ਪਰੀ ਪਿਆਰ ਕਿਉਂ ਜੀਵਨ ਪਰ ਬਾਹਰ ਜਾ ਸਹ ਦੇਖਣ ਆਪਣਾ ਨਾਨਕ ਥੀਵਨ ਪੀ ਹਰੇ ਜਿੰਦਾ ਗੁਰਮੁਖ ਅੰਦਰ ਨੇ ਹੋ ਤਾਂ ਪ੍ਰੀਤਮ ਸੱਚਾ ਲਾਇਆ ਰਾਤੀ ਅਤਾੜੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਆ ਅਣ ਦਿਨ ਰਹੇ ਆਨੰਦ

ਗੁਰਮੁਖ ਮਿਲੇ ਆਪ, ਨਾਨਕ ਚਰੀ ਵਸੁਨਿਆ, ਜਿਨ ਕਉ ਪ੍ਰੇਮ ਪਿਆਰ, ਤੋ ਆਪੇ ਲਾਇਆ ਕਰਮਕਾਰ, ਨਾਨਕ ਲਿਹੁ ਮਲਾਏ, ਮੈਂ ਜਾਜ ਕਦੀ ਜੈ ਨਾਮ ਹਰਿ।

ਅਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਦੇ ਉਜਲੇ ਤਿਤ ਸੱਚਾ ਦਰਬਾਰ ਤਿੰਨ ਬਹਿੰਦਿਆਂ ਉੱਠਦਾ ਕਦੇ ਨਾ ਵਿਸਰਾ ਆਪ ਬਖਸੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜਾ ਜੇ ਮਿਲੇ ਸਿਰਜਣਹਾਰ ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰ।

ਮੋਹ ਮਾਇਆ ਵਿਸੜ ਸਭ ਜਾਇ। ਗੁਰਮੁਖ ਹੁਕਮ ਮਨੀ ਸਹਿ ਕੀਰਾ, ਹੁਕਮੇ ਹੀ ਸੁਖ ਪਾਏ। ਹੁਕਮੋ ਸੇਵੇ ਹੁਕਮ ਅਰਾਧੇ, ਹੁਕਮੇ ਸਮਾ ਸਮਾਏ। ਹੁਕਮ ਵਰਤ ਨੇਮ ਸੁਚ ਸੰਜਮ, ਮਨ ਚਿੰਦਿਆ ਫਲ ਪਾਏ। ਸਦਾ ਸੁਹਾਗਣ ਜੇ ਹੁਕਮੈ ਬੁੱਝੈ, ਸਤਿਗੁਰ ਸੇਵਾ ਲਿਵਲਾਏ। ਨਾਨਕ ਕਿਰਪਾ ਕਰੇ ਜਿਨੇ ਉਪਰ, ਤਨ ਹੁਕਮੇ ਲਏ ਮਲਾਇ। ਮਨਮੁਖ ਹੁਕਮ ਨ ਬੁੱਝੈ ਬਪੜੇ, ਨ ਤਹੋਮੈ ਕਰਮ ਕਮਾਏ। ਵਰਤ ਨੇਮ ਸੁਚ ਸੰਜਮ ਪੂਜਾ, ਪਾਖੰਡ ਭਰਮ ਨ ਜਾਏ। ਅੰਤਰੋਂ ਕੁਸੁਧ ਮਾਇਆ ਮੋਹ ਬੇਦੇ, ਜਿਉਂ ਹਸਤੇ ਸਾਰ ਉਡਾਹੇ। ਜਿਨ ਉਪਾਏ ਤਿਸੇ ਨ ਚੇਤ ਹੈ, ਬਿਨ ਚੇਤੇ ਕਿਉਂ ਸੁਖ ਪਾਏ। ਨਾਨਕ ਪਰਪੰਚ ਕੀਆ ਤੁਰ ਕਰਤਾ, ਪੂਰਬ ਲਿਖਿਆ ਕਮਾਏ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਅਣਦਿਨ ਸੇਵਾ ਕਰਤ ਸਮਾਏ। ਅੰਤਰ ਸਤਿ ਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖਾ ਸਭ ਆਏ। ਮੰਨਿਆ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਸ ਨਾ ਭੁੱਖ ਸਭ ਜਾਏ। ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ, ਜੋ ਪ੍ਰਭ ਸੱਚਾ ਦੇ ਮਲਾਈ। ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰ ਚਰਣੀ ਲੱਗੇ ਆਏ। ਜਿਨ ਪ੍ਰਿਆ ਸਿਉਨੇ ਹੋਂ ਸੇ ਸੱਜਣ ਮੈਂ ਨਾਲ, ਅੰਤਰ ਬਾਹਰ ਹੋਂ ਫਿਰਾਂ ਪੇ ਹਿਰਦਾ ਰੱਖਾਂ ਸੰਭਾਲ। ਜਿਨ੍ਹਾਂ ਇੱਕ ਮਨ ਇੱਕ ਚੇਤਿਆਇਆ, ਸਤਿਗੁਰ ਸੋਚਿਤ ਲਾਹੇ। ਤਿਨ ਕੀ ਦੁੱਖ ਭੁੱਖ ਹੋਮੈ, ਵੱਡਾ ਰੋਗ ਗਿਆ ਨਿਰਦੁੱਖ ਪਏ ਲਿਵਲਾਏ। ਗੁਣ ਗਾਵੈ ਗੁਣ ਉਚਰੈ, ਗੁਣ ਮਹਿ ਸਵਾ ਸਮਾਏ। ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਮਨਮੁਖ ਮਾਇਆ ਮੋਹ, ਨਾਮ ਨ ਲੱਗਿਆ ਪਿਆਰ। ਕੂੜ ਕਮਾਵੈ ਕੂੜ ਸੰਗਰਾ, ਕੂੜ ਕਰਾ ਆਹਾਰ। ਵੇਖ ਮਾਇਆ ਤਨ ਸੰਚ ਮਰਾ, ਅੰਤੇ ਹੋਏ ਸਭ ਸਾਰ। ਕਰਮ ਧਰਮ ਸੁਜ ਸੰਜਮ, ਕਰਹਿ ਅੰਤਰ ਲੋਭ ਵਕਾਰ। ਨਾਨਕ ਮਨਮੁਖ ਜੀ ਕਮਾਵੈ, ਸੋ ਥਾਏ ਨਾ ਪਵਹਾ ਦਰਗਾਹ ਹੋਏ ਖਵਾਰ। ਸਭਨਾ ਰਾਗਾਂ ਵਿੱਚ ਸੋ ਭਲਾ ਪਾਈ, ਜਿਤ ਵਸਿਆ ਮਨ ਆਏ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਰਾਗਾਂ ਨਾਦੈ ਬਾਹਰ ਆਏ, ਨੀ ਹੁਕਮ ਨਾ ਬੂਝਿਆ ਜਾਏ। ਨਾਨਕ ਹੁਕਮੈ ਬੁੱਝਿਆ ਤਿੰਨਾ ਰਾਸ ਹੋਏ, ਸਤਿਗੁਰ ਤੇ ਸੁਜੀ ਪਾਏ। ਸਭ ਕਿਸ ਤਿਸ ਤੇ ਹੋਇਆ, ਜਿਉਂ ਤਿਸਾ ਦੀ ਰਜਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਾ ਕਹਾਏ। ਗੁਰਮਤੀ ਨਾਮ ਨਿਰਮਲੋ, ਨਿਰਮਲ ਨਾਮ ਧਿਆਏ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸਾ ਮਨ ਆਏ। ਹਿਰਦਾ ਕਮਲ ਪੁਰ ਗਾਸਿਆ, ਜੋਤੀ ਜੋਤ ਮਲਾਹੀ। ਨਾਨਕ ਸਤਿਗੁਰ ਤਿਨ ਕੋ ਮੇਲੀਅਨ, ਜਿਨ ਧੁਰ ਮਸਤਕ ਭਾਗ ਲੁਖਾਏ।

ਦਾ ਜਾਏ। ਜੰਮਣ ਮਰਨ ਚੁਕਈ ਹੋ ਮੈਂ ਕਰਮ ਕਮਾਈ, ਗੁਰਸਰਣ ਆਈ ਉਬਰ ਨਾਨਕ ਲਏ ਛਡਾਏ। ਸਤਿਗੁਰ ਪੁਰਖਰ ਧਿਆਇੰਦਾ, ਸਤਸੰਗਤ ਸਤਿਗੁਰ ਭਾਈ, ਸਤਸੰਗਤ ਸਤਿਗੁਰ ਸੇਵੰਦੇ, ਹਰ ਮੇਲੀ ਗੁਰ ਮਿਲਾਏ। ਇਹ ਭੋਜਨ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਈ, ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇਹੋ, ਹਮ ਪਾਪੀ ਪੀ ਗਤ ਪਾਹੀ, ਤੁਰ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਜਮ ਕੰਕਰ ਮਾਰ ਵਧਾਰੀਅਨ, ਹਰ ਦਰਗਹ ਲਈ ਛਡਾਈ, ਗੁਰਸਿੱਖਾਂ ਨੂੰ ਸਭਾ ਸਹ ਹਰ ਤੁੱਠਾ ਮੀਲ ਮਲਾਈ, ਗੁਰਪੂਰਾ ਹਰ ਨਾਮ ਦੜਾਇਆ, ਜਿਨ ਵਿੱਚੋਂ ਪਰਮ ਚੁਕਾਇਆ। ਰਾਮ ਨਾਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਮ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋਤਾ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਦਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋ, ਜਿਸ ਦੀਆਂ ਇਹ ਵਡਿਆਈਆ, ਕਹੈ ਨਾਨਕ ਸੁਣ ਹੋ ਸੰਤੋ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਤ ਕੁਮਾਰਿਆ, ਤੁਰ ਕਰਮ ਪਾਇਆ ਤੁਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਿਆ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜੁਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਤਿਕਾਰਯੋਗ ਬੀਬੀ ਜਗਜੀਤ ਕੌਰ ਜੀ ਤਿਨ੍ਹਾਂ ਦੇ ਸਪੁੱਤਰ ਸੁਹੇਤ ਵੀਰ ਸਿੰਘ ਅਤੇ ਬੇਟੀ ਨਵਲੀਨ ਕੌਰ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਪਰਸੋਂ ਰੋਜ਼ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਬਾਣੀ ਆਦਿ ਤੋਂ ਮੱਧ ਮੱਧ ਤੋਂ ਸੰਪੂਰਨਤਾ ਤੱਕ ਆਪ ਜੀ ਨੇ ਸੇਵਾਵਾਂ ਲਈਆਂ। ਸਤਿਗੁਰੂ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਸੇਵਾਵਾਂ ਨਿਭਾਉਣ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ। ਮਹਾਰਾਜ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ ਆਪ ਜੀ ਨੇ ਕਿਰਪਾ ਕਰਨੀ। ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾਲ ਲਾਗਤ ਪਾਵੇ ਦੇ ਮਹਾਂਵਾਕਾਂ ਅਨੁਸਾਰ ਕਿਰਪਾਲਤਾ ਕਰਨੀ। ਤੰਦਰੁਸਤੀਆਂ ਬੱਚਿਆਂ ਨੂੰ ਮਾਤਾ ਪਿਤਾ ਦੀ ਆਗਿਆਕਾਰਤਾ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਇਸ਼ਨਾਨ ਅੰਮ੍ਰਿਤ ਵੇਲਾ ਬਖਸ਼ਣਾ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ ਲੋਕ ਪਰਲੋਕ ਪੜਦੇ ਕੱਜ ਲੈਣੇ। ਸਤਿਗੁਰੂ ਜੀ
ਆਪ ਜੀ ਦੇ ਹਜ਼ੂਰ ਪਰਿਵਾਰ ਹਾਜ਼ਰ ਹੈ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰਾ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਸ਼ਾਂਤੀ ਪ੍ਰੇਮ ਇਤਫਾਕ ਬਖਸ਼ੋ। ਸੁਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਨ ਹੋਏ ਸਭ ਮਿਲੇਂਗੇ,

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰਹੁ ਕਿਛ ਮੇਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਥੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਐ।

ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਪੰਜਵਾਂ